0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਕਥਾ ਦਾ। ਹਰ ਰੋਜ਼ ਆਪ ਜੀ ਨੂੰ ਸ਼ਾਮ ਅਤੇ ਸਵੇਰੇ ਦੋਨੋਂ ਵਕਤ, ਸਵੇਰ ਵੇਲੇ ਗੁਰਬਾਣੀ ਦੀ ਲੜੀਵਾਰ ਕਥਾ ਔਰ ਸ਼ਾਮ ਨੂੰ ਇਤਿਹਾਸ ਦੀ ਕਥਾ ਸਰਵਣ ਕਰਵਾਉਂਦੇ ਨੇ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ। ਭਾਈ ਸਾਹਿਬ ਹੋਰੀ ਮਈ ਦਾ ਪੂਰਾ ਮਹੀਨਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਨੇ। ਪੰਥ ਦੇ ਪ੍ਰਸਿੱਧ ਅਤੇ ਅੱਵਲ ਦਰਜੇ ਦੇ ਵਿਦਵਾਨ ਨੇ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ, ਇਤਿਹਾਸ ਦੀ ਕਥਾ ਆਪ ਜੀ ਨੂੰ ਹਰ ਰੋਜ਼ ਸ਼ਾਮ ਨੂੰ ਸਰਵਣ ਕਰਵਾਉਂਦੇ ਨੇ। ਸਾਡੇ ਇਤਿਹਾਸਿਕ ਗ੍ਰੰਥਾਂ ਵਿੱਚੋਂ ਇੱਕ ਮਹਾਨ ਔਰ ਬੜਾ ਪ੍ਰਮਾਣਿਤ ਇਤਿਹਾਸਕ ਗ੍ਰੰਥ ਹੈ ਸ਼੍ਰੀ ਗੁਰ ਪੰਥ ਪ੍ਰਕਾਸ਼, ਜਿਸ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਆਖਿਆ ਜਾਂਦਾ ਹੈ। ਗਿਆਨੀ ਰਤਨ ਸਿੰਘ ਜੀ ਭੰਗੂ ਹੋਰਾਂ ਦੀ ਬੜੀ ਮਹਾਨ ਰਚਨਾ ਹੈ। ਉਸ ਪਾਵਨ ਗ੍ਰੰਥ ਦੀ ਲੜੀਵਾਰ ਕਥਾ ਪਿਛਲੇ ਦੋ ਕੁ ਮਹੀਨੇ ਤੋਂ ਆਰੰਭ ਹੋਈ ਹੈ। ਸੋ ਉਸ ਕਥਾ ਨੂੰ ਗਿਆਨੀ ਜੀ ਨਿਰੰਤਰ ਆਪ ਜੀ ਨਾਲ ਸਾਂਝੀ ਕਰਦੇ ਨੇ। ਆਓ ਹੁਣ ਜ਼ਿਆਦਾ ਵਕਤ ਨਾ ਲਵਾਂ, ਗਿਆਨੀ ਜੀ ਤੋਂ ਬਾਅਦ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਅੱਜ ਦਾ ਇਸ ਪ੍ਰਚਾਰ ਫੇਰੀ ਦਾ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਆਖਰੀ ਦੀਵਾਨ ਹੈ। ਸੋ 7:30 ਤੋਂ 8:30 ਵਜੇ ਤੱਕ ਗਿਆਨੀ ਜੀ ਆਪ ਜੀ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਹੁਣ ਗਿਆਨੀ ਪ੍ਰਿਤਪਾਲ ਸਿੰਘ ਜੀ ਹੋਰਾਂ ਪਾਸੋਂ ਇਤਿਹਾਸ ਦੀ ਕਥਾ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸ੍ਰੀ ਵਾਹਿਗੁਰੂ।

ਗਾੜ੍ਹ ਇਸ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਬੇਰੀ ਸ਼ਬਦ ਚਾਰ ਬੇਰੀ ਆਇਆ ਇਸ ਦੋਹਰੇ ਚ ਔਰ ਚਾਰੇ ਵਾਰ ਇਹਦੇ ਅਰਥ ਵੱਖੋ ਵੱਖਰੇ ਨੇ। ਪਹਿਲਾਂ ਕਿਹਾ ਕਿ ਸਤਿਗੁਰੂ ਜੀ ਮੇਰੀਆਂ ਬੇੜੀਆਂ ਕੱਟ ਦਿਓ, ਸਤਿਗੁਰ ਮਮ ਬੇਰੀ ਕੱਟੋ। ਤੁਸੀਂ 52 ਰਾਜਿਆਂ ਦੀਆਂ ਬੇੜੀਆਂ ਕੱਟੀਆਂ, ਸਾਨੂੰ ਵੀ ਕਰਮਾਂ ਦੇ ਬੰਧਨ ਪਏ ਹੋਏ ਨੇ, ਜਨਮ ਮਰਨ ਦੀਆਂ ਬੇੜੀਆਂ ਪਈਆਂ ਹੋਈਆਂ। 6ਵੇਂ ਪਾਤਸ਼ਾਹ ਕਿਰਪਾ ਕਰੋ, ਮੇਰੀਆਂ ਇਹ ਬੇੜੀਆਂ ਕੱਟ ਦਿਓ। ਨਿਜ ਬੇਰੀ ਪਰ ਚਾੜ, ਹੇ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਆਪਣੇ ਨਾਮ ਦੀ ਬੇੜੀ ਤੇ ਚਾੜ ਲਓ। ਬੇੜੀ ਨਾਮ ਕਿਸ਼ਤੀ ਦਾ ਵੀ ਹੈ। ਕਿਰਪਾ ਕਰੋ ਮਹਾਰਾਜ, ਸਾਨੂੰ ਆਪਣੀ ਬੇੜੀ ਤੇ ਚਾੜ ਲਓ, ਬੇੜੀ ਤੇ ਸਵਾਰ ਕਰ ਲਓ। ਇਸ ਬੇਰੀ ਹੋਏ ਭਾਵ ਸਫਲ, ਆਹ ਜਿਹੜੀ ਵਾਰੀ ਹੁਣ ਸਾਨੂੰ ਮਿਲੀ ਹੈ ਇਸ ਮਨੁੱਖਾ ਜਨਮ ਦੀ, ਇਸ ਵਾਰੀ ਇਹ ਜਨਮ ਸਾਡਾ ਸਫਲ ਹੋ ਜਾਏ। ਕਿਉਂਕਿ ਬੜੀ ਬੇਰੀ ਇਹ ਜਨਮ ਅਸੀਂ ਅਜਾਈ ਗਵਾਇਆ, ਨਿਰਾਰਥ ਗਵਾਇਆ, ਇਸ ਵਾਰੀ ਸਾਡਾ ਇਹ ਜਨਮ ਸਫਲ ਕਰ ਦੇ। ਤੇ ਫਿਰ ਬਿਨ ਬੇਰੀ ਕਰ ਪਾਰ, ਬੇਰੀ ਨਾਮ ਦੇਰੀ ਦਾ ਵੀ ਹੈ। ਮਹਾਰਾਜ ਸਾਨੂੰ ਬਿਨਾਂ ਦੇਰੀ ਤੋਂ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰੋ। ਇਹ ਬੇਨਤੀਆਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਕਰਦੀਆਂ ਹਨ। ਲੜੀਵਾਰ ਕਥਾ ਸ਼ਹੀਦ ਬਾਬਾ ਤਾਰਾ ਸਿੰਘ ਜੀ ਵਾਂ ਦੇ ਪ੍ਰਸੰਗ ਦੀ ਆਪਾਂ ਸਰਵਣ ਕਰ ਰਹੇ ਹਾਂ। ਮੋਮਨ ਖਾਂ ਲਾਹੌਰ ਤੋਂ ਜ਼ਕਰੀਆ ਖਾਨ ਦੇ ਹੁਕਮ ਨਾਲ 2200 ਘੋੜ ਸਵਾਰ ਸਿਪਾਹੀਆਂ ਦੀ ਫੌਜ ਲੈ ਕੇ ਬਾਬਾ ਤਾਰਾ ਸਿੰਘ ਜੀ ਦੇ ਡੇਰੇ ਪਹੁੰਚਿਆ ਹੈ। ਗਹਿ ਗੱਚ ਜੰਗ ਸ਼ੁਰੂ ਹੋਇਆ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਹਾਲੇ ਦਿਨ ਨਹੀਂ ਸੀ ਚੜਿਆ, ਹਨੇਰਾ ਸੀ। ਹਨੇਰੇ ਪਏ ਹੀ ਇਹਨਾਂ ਨੇ ਹਮਲਾ ਕੀਤਾ ਇਸ ਮਨਸਾ ਨਾਲ ਕਿ ਸੁੱਤੇ ਪਏ ਸਿੰਘਾਂ ਨੂੰ ਜਾ ਕੇ ਧਰ ਦਬੋਚਾਂਗੇ। ਪਰ ਇਹ ਕੀ ਜਾਣਦੇ ਸੀ ਵੀ ਸਿੰਘ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ ਸਨ। ਭਾਈ ਬੁਲਾਕਾ ਸਿੰਘ ਜੀ ਸਭ ਤੋਂ ਪਹਿਲਾਂ ਮੂਹਰੇ ਆ ਕੇ ਵੈਰੀ ਨਾਲ ਲੜੇ, ਅਨੇਕਾਂ ਨੂੰ ਬਰਛਿਆਂ ਤੇ ਤਲਵਾਰਾਂ ਨਾਲ ਮਾਰ ਕੇ ਵੱਢ ਕੇ ਸੁੱਟਿਆ ਔਰ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਬੜੀ ਗਹਿ ਗੱਚ ਲਹੂ ਡੋਲ ਵੀ ਜੰਗ ਹੋਈ ਹੈ। ਦੁਸ਼ਮਣ ਨੇ ਜਿੰਨੇ ਹੱਲੇ ਕੀਤੇ, ਸਿੰਘਾਂ ਨੇ ਅੱਗੇ ਵੱਧ ਕੇ ਇਹਨਾਂ ਦੇ ਹੱਲੇ ਰੋਕੇ ਹਨ। ਬਹੁਤ ਸਾਰੇ ਤੁਰਕਾਂ ਦੀਆਂ ਚਲਾਈਆਂ ਗੋਲੀਆਂ, ਉਹਨਾਂ ਦੇ ਚਲਾਏ ਤੀਰ ਉਹਨਾਂ ਦੇ ਸਾਥੀਆਂ ਨੂੰ ਵਿੰਨੀ ਜਾਂਦੇ ਨੇ, ਕਿਉਂਕਿ ਉਹਨਾਂ ਦੀ ਗਿਣਤੀ ਵੱਧ ਸੀ, ਸਿੰਘ ਥੋੜ੍ਹੀ ਗਿਣਤੀ 'ਚ ਨੇ। ਜਦੋਂ ਮਾਰਦੇ ਸਿੰਘ ਕਈ ਵਾਰੀ ਉਹਨਾਂ ਦੇ ਵਿੱਚ ਜਾ ਵੜਦੇ, ਫਿਰ ਉਹਨਾਂ ਦੇ ਚਲਾਏ ਤੀਰ ਗੋਲੀਆਂ ਉਹਨਾਂ ਨੂੰ ਹੀ ਵੱਜਦੀਆਂ। ਏਦਾਂ ਭਾਰੀ ਲੜਾਈ ਹੋ ਰਹੀ ਹੈ। ਲੜਦਿਆਂ ਲੜਦਿਆਂ ਦੋਵਾਂ ਪਾਸਿਆਂ ਦੇ ਸੂਰਮੇ ਹੰਬ ਗਏ ਨੇ, ਹੁਣ ਸਹਿਜੇ ਸਹਿਜੇ ਲੜਾਈ ਹੋਣ ਲੱਗੀ ਹੈ। ਮੋਮਨ ਖਾਂ ਨੇ ਆਪਣੀ ਫੌਜ ਨੂੰ ਵੰਗਾਰਿਆ, ਕੀ ਗੱਲ ਹੈ ਯੋਧੇ ਅੱਗੇ ਕਿਉਂ ਨਹੀਂ ਵਧਦੇ, ਮੂਹਰੇ ਹੋ ਕੇ ਕਿਉਂ ਨਹੀਂ ਲੜਦੇ। ਮੋਮਨ ਖਾਂ ਦੀ ਵੰਗਾਰ ਸੁਣ ਕੇ ਇਹਦਾ ਇੱਕ ਜਰਨੈਲ ਤੱਕੀ ਬੇਗ ਉਹਦਾ ਨਾਮ ਹੈ, ਉਹ ਅੱਗੇ ਵਧਿਆ ਜੰਗ ਲੜਨ ਵਾਸਤੇ। ਆਓ ਬਾਬਾ ਤਾਰਾ ਸਿੰਘ ਜੀ ਦੀ ਸ਼ਹੀਦੀ ਦਾ ਇਹ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਮਹਾਂਪੁਰਖਾਂ ਸ਼ਹੀਦਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਜਿੱਥੇ ਤਨ ਕਰਕੇ ਹਾਜ਼ਰੀਆਂ ਲਵਾ ਰਹੇ ਹਾਂ, ਉੱਥੇ ਮਨ ਕਰਕੇ ਸ਼ਹੀਦ ਸਿੰਘਾਂ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦੇ ਹੋਇਆਂ, ਸਮੂਹ ਮਾਈ ਭਾਈ

0: ਨਾਂ ਸੀ ਤੱਕੀ ਬੇਗ। ਮੋਮਨ ਖਾਂ ਦੀ ਵੰਗਾਰ ਸੁਣ ਕੇ ਤੱਕੀ ਬੇਗ ਨੇ ਹੌਸਲਾ ਕੀਤਾ, ਇਹਨੇ ਆਪਣਾ ਘੋੜਾ ਅੱਗੇ ਨੂੰ ਤੋਰਿਆ ਹੈ।
1: ਤੋ ਹੱਲਾ ਤਿਮ ਫੇਰ ਕਰਾਇਆ,
0: ਔਰ ਉਹਨੇ ਬੜੇ ਜ਼ੋਰ ਦਾ ਹੱਲਾ ਇੱਕ ਵਾਰੀ ਫੇਰ ਸਿੰਘਾਂ ਤੇ ਕੀਤਾ, ਕਿਉਂਕਿ ਪਹਿਲਾਂ ਹੰਬ ਗਏ ਸੀ ਲੜਦਿਆਂ। ਜਦੋਂ ਦੁਬਾਰਾ ਮੋਮਨ ਖਾਂ ਨੇ ਵੰਗਾਰਿਆ ਵੀ ਜਾਓ ਮੂਹਰੇ ਹੋ ਕੇ ਲੜੋ, ਤਾਂ ਤੱਕੀ ਬੇਗ ਨੇ ਹੌਸਲਾ ਕੀਤਾ, ਆਪਣੇ ਨਾਲ ਦੇ ਸਿਪਾਹੀਆਂ ਨੂੰ ਲੈ ਕੇ ਬੜੇ ਜ਼ੋਰ ਦਾ ਹੱਲਾ ਕੀਤਾ।
1: ਕਹਾ ਤਾਰਾ ਸਿੰਘ ਪੁੱਛਤਾ ਆਇਆ,
0: ਤੱਕੀ ਬੇਗ ਨੇ ਸਭ ਤੋਂ ਮੂਹਰੇ ਘੋੜਾ ਕੀਤਾ ਤੇ ਸਿੰਘਾਂ ਦੇ ਲਾਗੇ ਆ ਗਿਆ। ਆਵਾਜ਼ ਮਾਰ ਕੇ ਸਿੰਘਾਂ ਨੂੰ ਖਾਲਸੇ ਨੂੰ ਕਹਿੰਦਾ ਕਿਹੜਾ ਤੁਹਾਡੇ ਚੋਂ ਤਾਰਾ ਸਿੰਘ ਵੱਡਾ ਯੋਧਾ ਸੂਰਮਾ, ਜਿਹਦਾ ਬੜਾ ਨਾਂ ਸੁਣਿਆ, ਸੁਣਿਆ ਕਿ ਉਹ ਦੰਗਈਆਂ ਚੋਂ ਬੜਾ ਵੱਡਾ ਦੰਗਈ ਹੈ, ਸੁਣਿਆ ਵੀ ਉਹ ਮੁੱਲ ਲੜਾਈ ਲੈਂਦਾ, ਕਿਹੜਾ ਤੁਹਾਡੇ ਚੋਂ ਵੱਡਾ ਸੂਰਮਾ ਤਾਰਾ ਸਿੰਘ?
1: ਸਿੰਘ ਜੀ ਕਹਿਓ ਚੱਲ ਆਓ ਅਗਾਰੀ।
0: ਜਦੋਂ ਇਹਨੇ ਆਵਾਜ਼ ਮਾਰੀ ਵੀ ਕਿਹੜਾ ਤੁਹਾਡੇ ਚੋਂ ਤਾਰਾ ਸਿੰਘ, ਇਹ ਸੁਣਦਿਆਂ ਬਾਬਾ ਤਾਰਾ ਸਿੰਘ ਜੀ ਬਾਂਹ ਮੂਹਰੇ ਆ ਗਏ, ਕਹਿੰਦੇ ਆ

0: ਮਹੱਲੇ ਦੇ ਵਿੱਚ ਜਿਹੜਾ ਮੁੰਡਾਸਾ ਬੱਧਾ ਸੀ ਉਹਦੇ ਵਿੱਚ ਆ ਕੇ ਵੱਜਾ।
1: ਝੱਟ ਕਰ ਘੋੜੇ ਸਿੰਘ ਫੜ ਲਈ ਬਾਗ,
0: ਕਹਿੰਦੇ ਕੁਝ ਵਿਗੜਿਆ ਨਹੀਂ ਬਾਬਾ ਤਾਰਾ ਸਿੰਘ ਜੀ ਦਾ, ਕੋਈ ਵਾਲ ਵੀ ਵਿੰਗਾ ਨਹੀਂ ਹੋਇਆ, ਕਿਉਂਕਿ ਦੁਮਾਲਾ ਉੱਚਾ ਬੰਨਦੇ ਸੀ ਸੀਸ ਦੇ ਉੱਤੇ, ਉਹਦੇ ਵਿੱਚ ਹੀ ਤੀਰ ਵੱਜਾ। ਤੇ ਜਦੋਂ ਇਹਨੇ ਤੀਰ ਚਲਾ ਲਿਆ ਤੱਕੀ ਬੇਗ ਨੇ, ਬਾਬਾ ਜੀ ਨੇ ਪੈਂਤਰੇ ਤੇ ਹੋ ਕੇ ਛਾਲ ਮਾਰੀ, ਮੂਹਰੇ ਆ ਕੇ ਕਹਿੰਦੇ ਤੱਕੀ ਬੇਗ ਦੇ ਘੋੜੇ ਦੀਆਂ ਵਾਗਾਂ ਫੜ
1: ਲਈਆਂ,
0: ਵਾਗ ਫੜ ਕੇ ਉਹਦੇ ਘੋੜੇ ਦੀ, ਉਹਦਾ ਘੋੜਾ ਕਾਬੂ ਕਰ ਲਿਆ ਬਾਬਾ ਤਾਰਾ ਸਿੰਘ ਜੀ ਨੇ ਖੱਬੇ ਹੱਥ ਨਾਲ।

ਵਾਸਤੇ ਸਰੀਰ ਤੇ ਫੁਲਾਦ ਦੀਆਂ ਸੰਜੋਹਾਂ ਪਾਇਆ ਕਰਦੇ ਸਨ। ਤੋ ਇਹਨੇ ਆਪਣੇ ਸਾਰੇ ਸਰੀਰ ਨੂੰ ਤੱਕੀ ਬੇਗ ਨੇ ਲੋਹੇ ਨਾਲ ਮੜਿਆ ਹੋਇਆ, ਬਖਤਰ ਪਾਇਆ ਹੋਇਆ ਸੀ ਛਾਤੀ ਤੇ, ਲੱਤਾਂ ਤੇ, ਆਪਣੇ ਸਿਰ ਦੇ ਉੱਤੇ ਵੀ ਸਾਰੇ ਤੇ ਟੋਪ ਪਾਇਆ ਹੋਇਆ ਸੀ ਲੋਹੇ ਦਾ। ਕਹਿੰਦੇ ਲੋਹੇ ਤੋਂ ਬਿਨਾਂ, ਸੰਜੋਹ ਤੋਂ ਬਿਨਾਂ

0: ਵੀ ਕਿੱਥੇ ਵਾਰ ਕਰੀਏ, ਕਿਉਂਕਿ ਸਾਰਾ ਸਰੀਰ ਲੋਹੇ ਨਾਲ ਮੜਿਆ ਹੋਇਆ ਸੀ, ਤਲਵਾਰ ਦਾ ਵਾਰ ਟਿਕਾਣੇ ਤੇ ਕਰਨਾ ਸੀ। ਕਹਿੰਦੇ ਤੱਕੀ ਬੇਗ ਇੱਕਦਮ ਬੋਲਿਆ, ਯਾ ਅਲੀ। ਜਦੋਂ ਬੋਲਿਆ ਨਾ ਯਾ ਅਲੀ ਕਹਿ ਕੇ, ਤੇ ਮੂੰਹ ਤੱਡਿਆ ਤੇ ਲੋਹੇ ਦਾ ਜਿਹੜਾ ਟੋਪ ਪਾਇਆ ਹੋਇਆ ਸੀ ਉਹ ਖੁੱਲ ਗਿਆ ਮੂੰਹ ਤੋਂ, ਤੇ ਮੂੰਹ ਵਾਲੀ ਜਗ੍ਹਾ ਜਿਹੜੀ ਹੈ ਉਹ ਖਾਲੀ ਨਜ਼ਰ ਆਈ ਬਾਬਾ ਜੀ ਨੂੰ। ਤੇ ਬਾਬਾ ਜੀ ਦੇ ਹੱਥ ਵਿੱਚ ਜਿਹੜੀ ਤਲਵਾਰ ਸੀ, ਤਲਵਾਰ ਦਾ ਜਿਹੜਾ ਪਿਪਲਾ ਹੁੰਦਾ ਹੈ, ਪਿਪਲਾ ਹੁੰਦਾ ਗੁਰੂ ਖਾਲਸਾ ਜੀ, ਜਿਹੜੀ ਤਲਵਾਰ ਦੀ ਨੋਕ ਹੁੰਦੀ ਹੈ ਨਾ ਮੂਹਰਲੇ ਪਾਸੇ, ਉਹਨੂੰ ਪਿਪਲਾ ਕਹਿੰਦੇ ਹਨ। ਕਹਿੰਦੇ ਉਹ ਪਿਪਲਾ ਏਦਾਂ ਬੜੇ ਜ਼ੋਰ ਦੇ ਨਾਲ ਉਹਦੇ ਮੂੰਹ ਦੇ ਵਿੱਚ ਛੰਡ ਦਿੱਤਾ।
1: ਮੁੜਿਓ ਤੱਕੀ ਮੁਖ ਜ਼ਖਮ, ਖਾ ਮੋਮਨ ਲਇਓ ਪਛਾਣ।
0: ਕਹਿੰਦੇ ਤੱਕੀ ਬੇਗ ਦਾ ਬੁੱਲ ਵੀ ਵੱਢਿਆ ਗਿਆ ਤੇ ਉਹਦੀ ਜੀਭ ਵੀ ਵੱਢੀ ਗਈ, ਮੂੰਹ ਚੋਂ ਲਹੂ ਵਗਣ ਲੱਗ ਪਿਆ ਤੇ ਲਹੂ ਲੁਹਾਨ ਹੋਇਆ। ਉਹਨੇ ਘੋੜਾ ਛੇਤੀ ਨਾਲ ਪਿੱਛੇ ਨੂੰ ਮੋੜ ਲਿਆ, ਪਿਛਾਂ ਨੂੰ ਮੋੜ ਲਿਆ ਘੋੜਾ, ਤੇ ਅੱਗੇ ਜਿਹੜਾ ਉਹਦਾ ਜਰਨੈਲ ਸੀ ਮੋਮਨ ਖਾਂ, ਉਹਨੇ ਵੇਖ ਲਿਆ, ਉਹਨੇ ਪਛਾਣ ਲਿਆ ਕਿ ਤੱਕੀ ਬੇਗ ਜ਼ਖਮੀ ਹੋ ਕੇ ਵਾਪਸ ਆ ਰਿਹਾ, ਇਹਦੇ ਮੂੰਹ ਚੋਂ ਖੂਨ ਚੋ ਰਿਹਾ। ਕਹਿੰਦੇ ਮੋਮਨ ਖਾਂ ਨੇ ਜਦੋਂ ਤੱਕੀ ਬੇਗ ਵੱਲ ਵੇਖਿਆ,
1: ਪੁੱਛੀ ਖਬਰ ਬੁਲਾਏ ਉਸ, ਕਹਾਂ ਖਾਏ ਮੁਖ ਪਾਨ।
0: ਤੱਕੀ ਬੇਗ ਨੂੰ ਆਪਣੇ ਕੋਲ ਸੱਦ ਕੇ ਨਾ ਮੋਮਨ ਖਾਂ ਟਿੱਚਰ ਕਰਦਾ ਬੋਲਿਆ, ਵੀ ਤੂੰ ਤਾਂ ਬੜਾ ਯੋਧਾ ਬਣ ਕੇ ਗਿਆ ਸੀ, ਵੀ ਮੈਂ ਤਾਰਾ ਸਿੰਘ ਨਾਲ ਲੜਨਾ, ਵੀ ਵਾਪਸ ਵੀ ਆ ਗਿਆ ਪੂਰੀਆਂ ਪਾ ਕੇ। ਕਹਿੰਦੇ ਜਦੋਂ ਕੋਲ ਆਇਆ ਨਾ ਮੋਮਨ ਖਾਂ ਦੇ, ਤੇ ਮੋਮਨ ਖਾਂ ਟਿੱਚਰ ਕਰਦਾ ਹੋਇਆ ਉਰਦੂ ਬੋਲਦੇ ਸੀ, ਉਰਦੂ ਵਿੱਚ ਬੋਲਿਆ, ਤੱਕੀ ਬੇਗ ਨੂੰ ਕਹਿਣ ਲੱਗਾ,
1: ਕਹਾਂ ਖਾਏ ਮੁਖ ਪਾਨ।
0: ਕਹਿਣ ਲੱਗਾ ਤੱਕੀ ਬੇਗ, ਸਾਹਿਬ ਇਹ ਪਾਨ ਕਾ ਬੀੜਾ ਕਹਾਂ ਸੇ ਚਬਾ ਕੇ ਆ ਰਹੇ ਹੋ, ਮੂੰਹ ਚੋਂ ਲਹੂ ਦੀਆਂ ਤਤੀਰੀਆਂ ਵਗ ਰਹੀਆਂ ਉਹਦੇ, ਇਹਨੂੰ ਟਿੱਚਰਾਂ ਸੁੱਝ ਰਹੀਆਂ ਸੀ ਮੋਮਨ ਖਾਂ ਨੂੰ। ਕਹਿੰਦਾ ਇਹ ਪਾਨ ਕਾ ਬੀੜਾ ਕਹਾਂ ਸੇ ਚਬਾ ਕੇ, ਪਾਨ ਖਾਣ ਵਾਲਿਆਂ ਦਾ ਮੂੰਹ ਲਾਲ ਹੋ ਜਾਂਦਾ ਤੇ ਉਹ ਮੂੰਹ ਚੋਂ ਥੁੱਕਦੇ ਆ ਲਾਲ ਰੰਗ ਦਾ। ਕਹਿੰਦੇ ਤੇਰੇ ਮੂੰਹ ਵਿੱਚ ਲਾਲ ਰੰਗ ਹੈ, ਇਹ ਪਾਨ ਦਾ ਬੀੜਾ ਕਿੱਥੋਂ ਚੱਬ ਕੇ ਆ ਰਿਹਾ ਜੰਗ ਚੋਂ।

0: ਕੇ ਪਾਨਾਂ ਦੇ ਉਹਨੇ ਰੱਖੇ ਨੇ, ਉਹਦੇ ਕੋਲ ਪਏ ਹੋਏ ਨੇ ਖੁੱਲੇ ਗੱਫੇ ਹਨ, ਉਹਦੇ ਕੋਲ ਪਾਨਾਂ ਦੇ ਬੀੜਿਆਂ ਦੇ।
1: ਹੋਏ ਹਿੰਮਤ ਤੋ ਅੱਗਾ ਹੋਏ ਖਾਵੋ,
0: ਜੇ ਤੇਰੇ ਕੋਲ ਹਿੰਮਤ ਹੈ ਤੇ ਜਾ, ਮੈਂ ਤਾਂ ਖਾਇਆ ਲੈ ਕੇ ਉਹਦੇ ਕੋਲੋਂ, ਤੂੰ ਵੀ ਖਾ ਲੈ। ਉਹਨੇ ਤਾਂ ਵਰਤਾਰਾ ਹਜੇ ਸ਼ੁਰੂ ਕੀਤਾ ਹੀ ਹੈ, ਪਹਿਲਾ ਪਾਨ ਦਾ ਬੀੜਾ ਉਹਨੇ ਮੈਨੂੰ ਹੀ ਦਿੱਤਾ ਤੇ ਉਹਨੇ ਹਾਲੇ ਵਰਤਾਰਾ ਵਰਤਾਉਣਾ, ਮੈਂ ਤਾਂ ਲੈ ਆ ਹੌਸਲਾ ਕਰਕੇ, ਜੇ ਤੇਰੇ ਚ ਹਿੰਮਤ ਆ ਤੇ ਤੂੰ ਵੀ ਜਾ ਕੇ ਲੈ ਆ।
1: ਦੂਰ ਖੜੇ ਕਹਾ ਬਾਤ ਬਣਾਓ,
0: ਇੱਥੇ ਦੂਰ ਖਲੋਤਾ ਟਿਚਰਾਂ ਕਰਦਾ ਮੋਮਨ ਖਾਂ, ਗੱਲਾਂ ਬਣਾਉਣਾ, ਜਾ ਅੱਗੇ ਜਾ ਕੇ ਮੋਮਨ ਖਾਂ ਕਹੀਂ ਤਾਰਾ ਸਿੰਘ ਕੋਲੋਂ ਜਾ ਕੇ ਲੈ ਲੈ ਪਾਨਾਂ ਦਾ ਬੀੜਾ।
1: ਇੱਕ ਹੋ ਤਾਂ ਚੇਲੋ ਉਸ ਪੈ ਖਲੋ,
0: ਮੋਮਨ ਖਾਂ ਚੁੱਪ ਕਰ ਗਿਆ। ਅੱਗੋਂ ਉਹਨੇ ਆਵਾਜ਼ ਮਾਰ ਕੇ ਕੋਈ ਬੋਲ ਨਹੀਂ ਬੋਲਿਆ। ਉੱਥੇ ਹੀ ਮੋਮਨ ਖਾਂ ਦਾ ਇੱਕ ਚੇਲਾ ਖੜਾ ਸੀ,
1: ਸੁਣ ਵਹਿ ਸਿੰਘਨ ਪਰ ਧਾਏ ਚੱਲੋ।
0: ਕਹਿੰਦੇ ਜਦੋਂ ਉਹਨੇ ਸੁਣਿਆ ਵੀ ਸਿੰਘ ਏਦਾਂ ਜ਼ੋਰ ਦਾ ਹੱਲਾ ਕਰ ਰਹੇ ਨੇ, ਉਹ ਚੇਲੇ ਦੇ ਮਨ ਚ ਚਾ ਆਇਆ, ਕਹਿੰਦਾ ਮੈਂ ਜਾਣਾ ਲੜਨ ਵਾਸਤੇ। ਉਹਨੇ ਅੱਗੇ ਆਪਣਾ ਹਾਥੀ ਤੋਰਿਆ,
1: ਕਹਿ ਮਹਾਵਤ ਦਿਓ ਹਾਥੀ ਪਿਲਾਏ।
0: ਉਹ ਜਿਹੜਾ ਚੇਲਾ ਸੀ ਮੋਮਨ ਖਾਂ ਦਾ, ਉਹ ਹਾਥੀ ਤੇ ਬੈਠਾ ਸੀ, ਯਾਨੀ ਕਿ ਹਾਥੀ ਤੇ ਬੈਠਾ ਸੀ ਇਹਦਾ ਮਤਲਬ ਕੋਈ ਚੰਗਾ ਅਫਸਰ ਹੋਵੇਗਾ, ਕਿਉਂਕਿ ਹਾਥੀ ਦੀ ਸਵਾਰੀ ਚੰਗੇ ਵੱਡੇ ਜਰਨੈਲਾਂ ਨੂੰ ਮਿਲਦੀ ਸੀ। ਉਹ ਹਾਥੀ ਦੇ ਉੱਤੇ ਬੈਠਾ ਹੋਇਆ, ਉਹਨੇ ਆਪਣੇ ਮਹਾਵਤ ਨੂੰ ਕਿਹਾ ਵੀ ਹਾਥੀ ਅੱਗੇ ਨੂੰ ਤੋਰ,
1: ਦੋਏ ਦੋਏ ਤੀਰ ਫੜ ਚਏ ਚਲਾਏ।
0: ਕਹਿੰਦੇ ਉਹ ਬੜਾ ਛੋਲਾ ਸੀ ਚੇਲਾ ਪਠਾਨ, ਹਾਥੀ ਦੀ ਅੰਬਾਰੀ ਤੇ ਬੈਠਾ, ਕਮਾਨ ਦੀ ਤੰਦੀ ਤੇ ਦੋ ਦੋ ਤੀਰ ਚਾੜ ਕੇ ਸਿੰਘਾਂ ਵੱਲ ਛੱਡਣ ਲੱਗਾ। ਦੋ ਦੋ ਤੀਰ ਆਪਣੀ ਕਮਾਨ ਦੀ ਤੰਦੀ ਤੇ ਚਾੜਦਾ ਤੇ ਸਿੰਘਾਂ ਵੱਲ ਛੱਡਦਾ।

0: ਮਹਾਵਤ ਨੂੰ ਕਹਿ ਕੇ ਹਾਥੀ ਮੂਹਰੇ ਤੋਰਦਾ ਵੀ ਅੱਗੇ ਲੈ ਚੱਲ ਸਿੰਘਾਂ ਦੇ ਲਾਗੇ ਲੈ ਚੱਲ ਹਾਥੀ ਨੂੰ
1: ਫੱਟੇ ਥੱਕੇ ਉਹਨ ਸਿੰਘਨ ਤਕਾਇਓ
0: ਇਹਨੇ ਵੇਖਿਆ ਵੀ ਸਿੰਘ ਜ਼ਖਮੀ ਵੀ ਨੇ ਤੇ ਸਿੰਘ ਥੱਕੇ ਵੀ ਹੋਏ ਨੇ ਕਾਫੀ

0: ਬਰਛੇ ਥਾਂ ਤੇ ਮੇਰਾ ਕਿਹੜਾ ਕੁਝ ਵਿਗੜ ਜਾਣਾ। ਸਿੰਘਾਂ ਕੋਲ ਤਾਂ ਤਲਵਾਰਾਂ ਬਰਛੇ ਨੇ, ਉਹ ਤਾਂ ਥੱਲੇ ਹੀ ਨੇ, ਉੱਤੇ ਥੋੜੀ ਆ ਜਾਣਗੇ ਹਾਥੀ ਤੇ। ਇਹਦੇ ਮਨ ਚ ਤਾਂ ਹੌਸਲਾ ਸੀ ਵੀ ਮੈਂ ਹਾਥੀ ਦੀ ਪਿੱਠ ਤੇ ਬੈਠਾ, ਉੱਚੇ ਥਾਂ ਤੇ ਬੈਠਾ, ਮੇਰਾ ਸਿੰਘ ਕੁਝ ਵਿਗਾੜ ਨਾ ਸਕਣਗੇ।
1: ਦਿਓਗ ਹਾਥੀ ਉਹ ਸਿੰਘਨ ਮਿਧਾਏ,
0: ਮੈਂ ਹਾਥੀ ਦੇ ਪੌੜਾਂ ਨਾਲ ਸਿੰਘਾਂ ਨੂੰ ਮਿਧ ਕੇ ਰੱਖ ਦਿਆਂਗਾ, ਇਹਨਾਂ ਨੂੰ ਹਾਥੀ ਦੇ ਪੈਰਾਂ ਥੱਲੇ ਹੀ ਮਾਰ ਦੇਵਾਂਗਾ।
1: ਦੇਖ ਥੋੜਾ ਸਿੰਘ ਲਾਲੀ ਆਈ,
0: ਇਹਨੇ ਵੇਖਿਆ ਥੋੜੇ ਜੇ ਸਿੰਘ ਨੇ, ਕਿਹੜਾ ਕੋਈ ਜ਼ਿਆਦਾ ਨੇ, ਇਹ ਤਾਂ ਮੈਂ ਹਾਥੀ ਨਾਲ ਹੀ ਮਾਰ ਦੇਣੇ ਆ। ਕਹਿੰਦੇ ਇਸ ਚੇਲੇ ਦੇ ਮੂੰਹ ਤੇ ਲਾਲੀ ਆ ਗਈ, ਬੜੇ ਰੋਹ ਨਾਲ ਸਿੰਘਾਂ ਵਾਲੇ ਪਾਸੇ ਵਧਿਆ।
1: ਗਿਰਦੇ ਦੇਖਿਓ ਉਹਨ ਹਾਥੀ ਘੁਮਾਈ,
0: ਕਹਿੰਦੇ ਨੇ ਆਲੇ ਦੁਆਲੇ ਸਿੰਘਾਂ ਦੇ ਹਾਥੀ ਫੇਰਨਾ ਸ਼ੁਰੂ ਕੀਤਾ, ਜਿੱਥੇ ਸਿੰਘ ਖੜੇ ਸੀ ਪਿੱਠਾਂ ਨਾਲ ਪਿੱਠਾਂ ਜੋੜ ਕੇ, ਉਹਨਾਂ ਦੇ ਆਲੇ ਦੁਆਲੇ

0: ਤੀਰ ਮਾਰੀ ਜਾਵੇ ਤਾਂ ਸਿੰਘਾਂ ਵਿੱਚੋਂ ਇੱਕ ਗੁਰੂ ਕਾ ਲਾਲ ਯੋਧਾ ਸੀ ਭਾਈ ਭੀਮਾ ਸਿੰਘ। ਉਹਦੇ ਮਨ 'ਚ ਖੁਸ਼ੀ ਆਈ ਵੀ ਹਾਥੀ 'ਤੇ ਬੈਠੇ ਨੂੰ ਮਾਰੀਏ ਇਸ ਮਲੇਛ ਨੂੰ। ਕਹਿੰਦੇ ਭੀਮਾ ਸਿੰਘ ਪੈਰਾਂ 'ਤੇ ਸੀ ਪੈਦਲ ਜ਼ਮੀਨ 'ਤੇ ਹੀ, ਭੀਮਾ ਸਿੰਘ ਅੱਗੇ ਵੱਧ ਕੇ ਹਾਥੀ ਦੇ ਲਾਗੇ ਆਇਆ।
1: ਫੜ ਉਹਨ ਹਾਥੀ ਕੰਨ ਦੱਬਿਓ ਤੁਰਤ ਹੈ ਲਇਓ ਬਲ ਬਹਾਏ।
0: ਭੀਮਾ ਸਿੰਘ ਨੇ ਹਾਥੀ ਦਾ ਕੰਨ ਫੜਿਆ, ਕੰਨ ਫੜ ਕੇ ਜ਼ੋਰ ਨਾਲ ਝਟਕਿਆ ਤੇ ਕਹਿੰਦੇ ਹਾਥੀ ਨੂੰ ਥੱਲੇ ਬਿਠਾ ਲਿਆ ਕੰਨ ਤੋਂ ਫੜ ਕੇ, ਕਿਉਂਕਿ ਕੰਨ ਜਿਹੜੇ ਹਾਥੀ ਦੇ ਹੁੰਦੇ ਆ ਕੂਲੇ ਹੁੰਦੇ ਆ, ਉੱਥੋਂ ਇਹ ਕਾਬੂ ਆ ਜਾਂਦਾ। ਭੀਮਾ ਸਿੰਘ ਨੂੰ ਜੁਗਤੀ ਮੁਕਤੀ ਦਾ ਪਤਾ ਸੀ ਵੀ ਹਾਥੀ ਕਿਵੇਂ ਫੜੀਦੇ ਨੇ, ਕਾਬੂ ਕਰੀਦੇ ਆ। ਕਹਿੰਦੇ ਭੀਮਾ ਸਿੰਘ ਨੇ ਹਾਥੀ ਦਾ ਕੰਨ ਫੜਿਆ ਛੱਜ ਵਰਗਾ, ਉਹਨੂੰ ਜ਼ੋਰ ਨਾਲ ਦੱਬਿਆ ਤੇ ਥੱਲੇ ਬਿਠਾ ਲਿਆ।
1: ਚੌਪਈ ਤਉ ਸਿੰਘ ਕੀਓ ਮਹਾਵਤ ਪਰਵਾਰ।
0: ਤੇ ਜਿਹੜਾ ਉਹ ਮਹਾਵਤ ਬੈਠਾ ਸੀ, ਉਹ ਮਹਾਵਤ ਅੱਗੇ ਰੋਕਣ ਵਾਸਤੇ ਭੀਮਾ ਸਿੰਘ ਨੂੰ ਉਹਨੇ ਆਪਣੀ ਜਿਹੜੀ ਉਹ ਹੱਥ 'ਚ ਉਹਦੇ ਹੁੰਦੀ ਹੈ ਚੋਬ ਹੁੰਦੀ ਜਿਹਦੇ ਨਾਲ ਹਾਥੀ ਨੂੰ ਕਾਬੂ ਕਰਦਾ, ਜਿਹਨੂੰ ਅੰਕਸ਼ ਵੀ ਕਹਿੰਦੇ, ਕੁੰਡਾ ਵੀ ਕਹਿੰਦੇ ਆ ਲੋਹੇ ਦਾ। ਕਹਿੰਦੇ ਉਹਨੇ ਮੂਹਰੇ ਕੀਤਾ, ਭੀਮਾ ਸਿੰਘ ਨੇ ਮਹਾਵਤ ਦੇ ਉੱਤੇ ਵਾਰ ਕੀਤਾ ਤਲਵਾਰ ਦਾ।
1: ਉਹਨ ਡਾਹੇ ਉਹ ਅੰਕੁਸ਼ ਲੱਗ ਟੁੱਟੀ ਤਲਵਾਰ।
0: ਕਹਿੰਦੇ ਉਹਨੇ ਅੰਕੁਸ਼ ਅੱਗੇ ਕਰ ਦਿੱਤਾ ਉਹ ਕੁੰਡਾ, ਤੇ ਬਾਈ ਭੀਮਾ ਸਿੰਘ ਜੀ ਦੀ ਤਲਵਾਰ ਉਸ ਕੁੰਡੇ ਤੇ ਲੱਗੀ। ਉਹ ਕੁੰਡਾ ਬੜਾ ਸਖਤ ਹੁੰਦਾ ਲੋਹੇ ਦਾ, ਉਹਦੇ ਤੇ ਤਲਵਾਰ ਵੱਜ ਕੇ ਭਾਈ ਭੀਮਾ ਸਿੰਘ ਦੀ ਤਲਵਾਰ ਟੁੱਟ ਗਈ ਵਿਚਕਾਰੋਂ।
1: ਅੱਧੀ ਰਹੀ ਸੰਘ ਮਾਰਿਆ ਮਹਾਵਤ।
0: ਅੱਧੀ ਤਲਵਾਰ ਭਾਈ ਭੀਮਾ ਸਿੰਘ ਦੇ ਹੱਥ 'ਚ ਰਹਿ ਗਈ। ਉਹਦੇ ਨਾਲ ਹੀ ਭਾਈ ਭੀਮਾ ਸਿੰਘ ਨੇ ਮਹਾਵਤ ਦਾ ਕੀਰਤਨ ਸੋਹਿਲਾ ਉੱਤੇ ਬੈਠੇ ਦਾ ਹੀ ਪੜ ਦਿੱਤਾ।
1: ਸੋ ਗਇਓ ਗਸ਼ੀ ਅੰਕਸ਼ ਲਾਵਤ।
0: ਪਰ ਮਰਨ ਤੋਂ ਪਹਿਲਾਂ ਪਹਿਲਾਂ ਉਹਨੇ ਵੀ ਭਾਈ ਭੀਮਾ ਸਿੰਘ ਦੀ ਪ੍ਰੁਪੜੀ ਦੇ ਵਿੱਚ ਉਹ ਜ਼ੋਰ ਦੇ ਨਾਲ ਮਾਰਿਆ ਕੁੰਡਾ। ਉਹ ਮਹਾਵਤ ਵੀ ਮਰ ਕੇ ਥੱਲੇ ਡਿੱਗ ਪਿਆ ਤੇ ਭਾਈ ਭੀਮਾ ਸਿੰਘ ਜੀ ਬੇਹੋਸ਼ ਹੋ ਕੇ ਉਹ ਵੀ ਥੱਲੇ ਜ਼ਮੀਨ ਤੇ ਡਿੱਗ ਪਏ।
1: ਦੇਖ ਤਾਰਾ ਸਿੰਘ ਮਦਦ ਕਰਾਈ।
0: ਭਾਈ ਤਾਰਾ ਸਿੰਘ, ਬਾਬਾ ਤਾਰਾ ਸਿੰਘ ਵਾਂ ਨੇ ਵੇਖਿਆ ਵੀ ਭੀਮਾ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ ਗੱਛੀ ਖਾ ਕੇ, ਤਾਂ ਉਹਦੀ ਮਦਦ ਕਰਨ ਵਾਸਤੇ ਭਾਈ ਭੀਮਾ ਸਿੰਘ ਜੀ ਦੇ ਲਾਗੇ ਸਿੰਘ ਖੜੇ, ਭਾਈ ਲਖਮੀਰ ਸਿੰਘ ਜੀ।
1: ਲਖਮੀਰ ਸਿੰਘ ਸੋ ਕਹਿਓ ਸੁਣਾਈ।
0: ਭਾਈ ਲਖਮੀਰ ਸਿੰਘ ਨੂੰ ਬਾਬਾ ਤਾਰਾ ਸਿੰਘ ਜੀ ਵਾਂ ਬੋਲੇ ਤੇ ਕਹਿਣ ਲੱਗੇ,
1: ਜਦ ਅਸੀਂ ਤੁਸੀਂ ਹੋਤ ਮੱਝੀ ਚਰਾਵਤ।
0: ਕਹਿੰਦੇ ਲਖਮੀਰ ਸਿੰਘ, ਜਦੋਂ ਆਪਾਂ ਛੋਟੇ ਹੁੰਦੇ, ਕਿਉਂਕਿ ਇਹ ਬਚਪਨ ਦੇ ਸਾਥੀ ਸੀ, ਕਹਿੰਦੇ ਜਦੋਂ ਆਪਾਂ ਛੋਟੇ ਹੁੰਦੇ ਮੱਝਾਂ ਚਾਰਦੇ ਹੁੰਦੇ ਸੀ ਖੇਤਾਂ ਚ ਬਾਹਰ, ਹੁਣ ਅੱਜ ਕੱਲ੍ਹ ਤਾਂ ਨਹੀਂ, ਚਾਰਦੇ ਪਹਿਲਾਂ ਆਮ ਕਰਕੇ ਚਾਰ ਗਾਹਾਂ ਹੁੰਦੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਪਿੰਡਾਂ ਵਿੱਚ, ਉਹ ਚਾਰ ਗਾਹਾਂ ਹੁੰਦੀਆਂ, ਉੱਥੇ ਪਸ਼ੂ ਚਾਰਨ ਵਾਸਤੇ ਅਕਸਰ ਲੋਕ ਫਿਰਿਆ ਕਰਦੇ। ਕਹਿੰਦੇ ਆਪਾਂ ਜਦੋਂ ਛੋਟੇ ਹੁੰਦੇ ਸੀ ਤੇ ਛੋਟੇ ਹੁੰਦਿਆਂ ਦੋਵੇਂ ਜਣੇ ਮੱਝਾਂ ਚਾਰਿਆ ਕਰਦੇ ਸੀ।
1: ਜਾ ਤੂੰ ਹੋਤੋ ਮੱਝੀ ਦੋਏ ਦੋਏ ਟੱਪ ਜਾਵਤ।
0: ਤੇ ਤੂੰ ਇੰਨਾ ਜਰਨੈਲ ਸੀ ਲਖਮੀਰ ਸਿੰਘ ਵੀ ਆਪਾਂ ਛਾਲਾਂ ਮਾਰਦੇ ਸੀ ਤੇ ਦੋ ਮੱਝਾਂ ਇਕੱਠੀਆਂ ਖੜੀਆਂ ਕਰਕੇ ਤੂੰ ਨਾ ਦੋਨਾਂ ਮੱਝਾਂ ਤੋਂ ਛਾਲ ਮਾਰ ਕੇ ਪਾਰ ਲੰਘ ਜਾਂਦਾ ਸੀ। ਵੀ ਤੂੰ ਇੰਨਾ ਜਰਨੈਲ ਸੀ, ਇੰਨਾ ਛੋਲਾ ਸੀ ਛੋਟੇ ਹੁੰਦਿਆਂ, ਵੀ ਦੋ ਮੱਝਾਂ ਤੋਂ ਇਕੱਠੀਆਂ ਤੋਂ ਛਾਲ ਮਾਰ ਦਿੰਦਾ ਸੀ।
1: ਅਬ ਕੱਟਾ ਤੁਰਕਨ ਕਾ ਕਿਤਨਕ ਬੁਲਾਏ।
0: ਆ ਤੁਰਕਾਂ ਦਾ ਕੱਟਾ ਹਾਥੀ, ਇਹ ਕਿੱਡੀ ਕੁ ਬਲਾ ਹੈ, ਇਹਦਾ ਨਿਗਾ ਜਾ ਕਟੜੂ ਜਿਹਾ, ਇਹ ਕਿੱਡੀ ਕਬਲਾ ਹੈ।
1: ਮਾਰ ਤੁਰਕ ਤੂੰ ਉੱਪਰ ਜਾਏ।
0: ਜਾ ਆ ਜਿਹੜਾ ਮਲੇਛ ਬੈਠਾ ਹਾਥੀ ਦੀ ਅੰਬਾਰੀ ਤੇ ਸਿੰਘਾਂ ਨੂੰ ਤੀਰਾਂ ਨਾਲ ਮਾਰਦਾ, ਇਸ ਮਲੇਛ ਦਾ ਸੋਹਿਲਾ ਤੂੰ ਪੜ ਕੇ ਆ, ਇਹਨੂੰ ਜਮਪੁਰੀ ਤੂੰ ਭੇਜ ਕੇ ਆ ਲਖਮੀਰ ਸਿੰਘ।
1: ਅੱਗੇ

0: ਜੀ ਮੇਰੇ ਮਨ ਚ ਵੀ ਖਿਆਲ ਆਇਆ ਸੀ ਵੀ ਇਹ ਮਲੇਛ ਨੂੰ ਮੈਂ ਆਪਣੇ ਹੱਥੀ ਮਾਰਾਂ, ਮੇਰੇ ਦਿਲ ਵਿੱਚ ਵੀ ਇਹ ਖਿਆਲ ਆਇਆ ਸੀ।
1: ਮੋਹ ਪਰ ਤਨਕ ਆਗਿਆ ਜੇ ਹੋਏ,
0: ਮੈਂ ਤਾਂ ਤੁਹਾਡੀ ਉਡੀਕ ਕਰਦਾ ਸੀ ਵੀ ਬਾਬਾ ਤਾਰਾ ਸਿੰਘ ਮਾੜੀ ਜਿਹੀ ਆਗਿਆ ਦੇ ਦੇਵੇ, ਇਸ਼ਾਰਾ ਕਰ ਦੇਵੇ ਤੇ ਮੈਂ ਇਸ ਮਲੇਛ ਤੇ ਟੁੱਟ ਕੇ ਪੈ ਜਾਵਾਂ।
1: ਮੈਂ ਮਾਰ ਦਿਖਾਉ ਤੁਰਕੈ ਸੋਏ,
0: ਇਸ ਤੁਰਕ ਨੂੰ ਮੈਂ ਮਾਰ ਕੇ ਵਿਖਾਵਾਂ ਬਾਬਾ ਤਾਰਾ ਸਿੰਘ ਜੀ। ਇਹ ਮੇਰੇ ਮਨ ਚ ਫੁਰਨਾ ਸੀ, ਤੁਸੀਂ ਅੰਤਰਜਾਮੀ ਮਹਾਂਪੁਰਖ ਹੋ, ਤੁਸੀਂ ਮੇਰੇ ਮਨ ਦੀ ਬੁੱਝ ਲਈ ਹੈ ਤੇ ਮੇਰੀ ਸੇਵਾ ਲਾ ਦਿੱਤੀ ਇਸ ਤੁਰਕ ਨੂੰ ਮਾਰਨ ਦੀ।
1: ਇਤਨਕ ਕਹਿ ਸਿੰਘ ਕੀਨੀ ਧਾਈ,
0: ਏਦਾਂ ਕਹਿੰਦੇ ਆ ਬਾਬਾ ਲਖਮੀਰ ਸਿੰਘ ਸੰਧੂ ਘਰਿਆਲੇ ਵਾਲੇ, ਇਹਨਾਂ ਨੇ ਕਹਿੰਦੇ ਜਿਵੇਂ

0: ਭਾਈ ਰਤਨ ਸਿੰਘ ਜੀ ਉਦਾਹਰਣ ਦਿੰਦੇ ਉਸ ਤੁਰਕ ਤੇ ਇਉਂ ਟੁੱਟ ਕੇ ਪਏ ਭਾਈ ਲਖਮੀਰ ਸਿੰਘ ਕਹਿੰਦੇ ਜਿਵੇਂ ਕੋਈ ਬਹਿਰੀ ਬਾਜ ਹੁੰਦਾ ਬਾਜ ਦੀ ਇੱਕ ਕਿਸਮ ਹੁੰਦੀ ਬਹਿਰੀ ਕਹਿੰਦੇ ਜਿਵੇਂ ਬਹਿਰੀ ਕਿਸੇ ਬਟੇਰ ਦੇ ਉੱਤੇ ਪੈਂਦੀ ਹੈ ਨਾ ਵਾਰ ਕਰਨ ਲਈ ਬਾਜ ਜਿਵੇਂ ਕਿਸੇ ਤਿੱਤਰ ਦੇ ਉੱਤੇ ਹਮਲਾ ਬੋਲਦਾ ਕਹਿੰਦੇ ਏਦਾਂ ਭਾਈ ਲਖਮੀਰ ਸਿੰਘ ਨੇ ਇਸ ਤੁਰਕ ਤੇ ਹੱਲਾ ਬੋਲਿਆ
1: ਦੋਹਰਾ ਫੜ ਨੇਜਾ ਸਿੰਘ ਕੁੱਦ ਪਰਿਓ ਸੋਹੇ ਚੇਲੇ ਕੋਲ ਲਕਾਰ
0: ਨੇਜਾ ਸੀ ਇੱਕ ਹੱਥ ਵਿੱਚ ਭਾਈ ਲਖਮੀਰ ਸਿੰਘ ਦੇ ਤੇ ਗਾਤਰੇ ਚ ਤਲਵਾਰ ਸੀ ਨੇਜਾ ਫੜ ਕੇ ਮੋਮਨ ਖਾਂ ਦਾ ਜਿਹੜਾ ਉਹ ਚੇਲਾ ਸੀ ਉਹਨੂੰ ਜਾ ਕੇ ਭਾਈ ਲਖਮੀਰ ਸਿੰਘ ਨੇ ਵੰਗਾਰਿਆ ਵੰਗਾਰ ਕੇ ਕਹਿੰਦੇ ਠਹਿਰੋ ਮੋਮਨ ਖਾਂ ਦੇ ਚੇਲਿਆ ਤੈਨੂੰ ਲਖਮੀਰ ਸਿੰਘ ਸੰਧੂ ਵੰਗਾਰਦਾ ਹੈ
1: ਉਤ ਵੱਲ ਤੇ ਉਨ ਭੀ ਕਰੀ ਮਾਰਾ ਮਾਰ ਪੁਕਾਰ
0: ਉਹ ਕਹਿੰਦਾ ਆ ਜਾ ਮੈਂ ਕਿਹੜਾ ਤੇਰੇ ਤੋਂ ਭੈ ਭੀਦਾ ਉਹ ਵੀ ਬੜਾ ਦਲੇਰ ਸੀ ਹਾਥੀ ਦੀ ਅੰਬਾਰੀ ਤੇ ਬੈਠਾ ਬੜੇ ਮਾਣ ਵਿੱਚ ਹੰਕਾਰ ਵਿੱਚ ਵੀ ਮੇਰਾ ਕੀ ਵਿਗਾੜੂ ਕਹਿੰਦੇ ਉਹ ਵੀ ਬੜੇ ਹੰਕਾਰ ਵਿੱਚ ਕਹਿੰਦਾ ਆ ਜਾ ਕਹਿੰਦਾ ਮੈਂ ਵੀ ਮਾਰਨ ਵਾਸਤੇ ਬੈਠਾ ਹਾਂ
1: ਚੌਪਈ ਤੋ ਲਖਮੀਰ ਸਿੰਘ ਜਾਏ ਸੰਭਾਰਾ
0: ਕਹਿੰਦੇ ਭਾਈ ਲਖਮੀਰ ਸਿੰਘ ਜੀ ਹਾਥੀ ਦੇ ਲਾਗੇ ਆ ਗਏ
1: ਜਾਏ ਚੇਲੇ ਕੋ ਮੋਢੇ ਮਾਰਾ
0: ਕਹਿੰਦੇ ਰੱਸਾ ਉੱਥੇ ਜਿਹੜਾ ਬੈਠਾ ਸੀ ਹਾਥੀ ਦੇ ਉੱਤੇ ਹੀ ਭਾਈ ਲਖਮੀਰ ਸਿੰਘ ਨੇ ਬਰਛੇ ਦਾ ਵਾਰ ਕੀਤਾ ਜ਼ੋਰ ਨਾਲ ਬਰਛੇ ਦਾ ਵਾਰ ਕੀਤਾ ਵਾਰ ਤਾਂ ਕੀਤਾ ਸੀ ਛਾਤੀ ਦੇ ਵਿੱਚ ਪਰ ਹਾਲੇ ਉਹਦੇ ਕੁਝ ਸਵਾਸ ਬਾਕੀ ਨੇ ਜਿੰਨੇ ਸਵਾਸ ਪਰਮੇਸ਼ਰ ਨੇ ਕਿਸੇ ਦੇ ਲਿਖੇ ਆ ਨਾ ਉਹਨੇ ਉਹਨੇ ਲੈਣੇ ਹੀ ਲੈਣੇ ਹਾਲੇ ਕੁਝ ਕੁ ਸਵਾਸ ਬਾਕੀ ਸੀ ਬਚ ਗਿਆ ਉਹ ਬਰਛਾ ਜਿਹੜਾ ਸੀ ਮੋਮਨ ਖਾਂ ਦੇ ਚੇਲੇ ਦਾ ਜਿਹੜਾ ਮੋਢਾ ਹੁੰਦਾ ਨਾਲ ਖੁੱਚ ਹੁੰਦੀ ਹੈ ਮੋਢੇ ਦੇ ਉਹਦੇ ਵਿੱਚ ਜਾ ਕੇ ਬਰਛਾ ਵੱਜਾ
1: ਉਹ ਨੇਜਾ ਉਸ ਮੋਢਾ ਚੀਰ
0: ਔਰ ਨੇਜਾ ਜਿਹੜਾ ਸੀ ਬਰਛਾ ਜਿਹੜਾ ਸੀ ਉਹਦੇ ਮੋਢੇ ਨੂੰ ਚੀਰ ਗਿਆ
1: ਫੜ ਹੋਏ ਤਲਵਾਰ ਨਾ ਚੱਲੈ ਤੀਰ
0: ਹੁਣ ਕਹਿੰਦੇ ਤੀਰ ਨੀ ਉਹਦੇ ਕੋਲ ਚੱਲਦਾ ਕਿਉਂਕਿ ਕਮਾਨ ਫੜ ਨਹੀਂ ਸੀ ਸਕਦਾ ਖੱਬੇ ਹੱਥ ਵਿੱਚ ਉਹਨੇ ਫਿਰ ਆਪਣੇ ਮਿਆਨ ਚੋਂ ਸੱਜੇ ਹੱਥ ਨਾਲ ਤਲਵਾਰ ਧੂ ਲਈ
1: ਇੱਕ ਦੋਏ ਸਿੰਘ ਮਦਦ ਔਰ ਆਏ
0: ਭਾਈ ਲਖਮੀਰ ਸਿੰਘ ਜੀ ਦੀ ਮਦਦ ਵਾਸਤੇ ਦੋ ਤਿੰਨ ਸਿੰਘ ਹੋਰ ਆ ਗਏ ਕਿਉਂਕਿ ਉਹਦੇ ਜਿਹੜੇ ਚੇਲੇ ਦੇ ਹੋਰ ਸਿਪਾਹੀ ਸੀ ਉਹ ਵੀ ਆ ਕੇ ਘੇਰਾ ਪਾ ਕੇ ਭਾਈ ਲਖਮੀਰ ਸਿੰਘ ਨੂੰ ਫੜਨ ਵਾਸਤੇ ਤੇ ਲਖਮੀਰ ਸਿੰਘ ਦੀ ਮਦਦ ਵਾਸਤੇ ਦੋ ਤਿੰਨ ਸਿੰਘ ਹੋਰ ਅੱਗੇ ਆ ਗਏ
1: ਉਹਨ ਹਾਥੀ ਗਿਰਦਿਓ ਔਰ ਹਟਾਏ
0: ਜਿਹੜੇ ਹੋਰ ਤੁਰਕ ਆ ਗਏ ਸੀ ਆਲੇ ਦੁਆਲੇ ਉਹਨਾਂ ਸਿੰਘਾਂ ਨੇ ਉਹਨਾਂ ਨੂੰ ਸਾਂਭ ਲਿਆ ਤੇ ਲਖਮੀਰ ਸਿੰਘ ਮੋਮਨ ਖਾਂ ਦੇ ਚੇਲੇ ਨੂੰ ਵੰਗਾਰਦਾ ਹੈ
1: ਤੋ ਲਖਮੀਰ ਸਿੰਘ ਕੋ ਦਾਉ ਲੱਗ ਗਯੋ
0: ਕਹਿੰਦੇ ਭਾਈ ਲਖਮੀਰ ਸਿੰਘ ਦਾ ਦਾਅ ਲੱਗ ਗਿਆ ਕਿਉਂਕਿ ਜੰਗ ਹੁੰਦਾ ਢਾਈ ਫੱਟ ਸਿਆਣੇ ਕਹਿੰਦੇ ਢਾਈ ਫੱਟ ਲੜਾਈ ਹੁੰਦੀ ਹੈ ਢਾਈ ਫੱਟ ਪਤਾ ਕਿਉਂ ਕਹਿੰਦੇ ਆ ਇੱਕ ਵਾਰ ਉਹ ਜਿਹੜਾ ਤੁਸੀਂ ਕਰ ਲਿਆ ਇੱਕ ਵਾਰ ਉਹ ਜਿਹੜਾ ਦੁਸ਼ਮਣ ਨੇ ਕਰ ਲਿਆ ਦੋ ਹੋ ਗਏ ਅੱਧਾ ਵਾਰ ਜਿਹਨੇ ਕਰ ਲਿਆ ਦਾ ਨਾਲ ਉਹਦੀ ਜਿੱਤ ਹੋ ਜਾਂਦੀ ਹੈ ਕਹਿੰਦੇ ਹੁਣ ਬਾਬੇ ਤਾਰਾ ਸਿੰਘ ਜੀ ਦਾ ਸਾਥੀ ਹੈ ਲਖਮੀਰ ਸਿੰਘ ਜਿਹੜਾ ਉਹਦਾ ਬਚਪਨ ਦਾ ਸਾਥੀ ਬਾਬੇ ਤਾਰਾ ਸਿੰਘ ਦਾ ਉਹ ਕਿਹੜਾ ਘੱਟ ਹੋਊ ਕਹਿੰਦੇ ਉਹਨੇ ਜਾ ਕੇ ਵੰਗਾਰਿਆ ਉਹਦਾ ਦਾ ਲੱਗ ਗਿਆ
1: ਫੜ ਰੱਸਾ ਹਾਥੀ ਪਰ ਗਯੋ
0: ਕਹਿੰਦੇ ਰੱਸਾ ਲਟਕਦਾ ਸੀ ਹਾਥੀ ਨਾਲ ਹਾਥੀ ਨਾਲ ਜਿਹੜਾ ਰੱਸਾ ਲਟਕਦਾ ਸੀ ਫੜ ਕੇ ਲਖਮੀਰ ਸਿੰਘ ਨੇ ਛਾਲ ਮਾਰੀ ਤੇ ਰੱਸੇ ਨਾਲ ਲਟਕ ਕੇ ਹਾਥੀ ਦੇ ਉੱਤੇ ਜਾ ਚੜਿਆ
1: ਮਾਰ ਤਲਵਾਰ ਚੇਲਾ ਡਾਰ ਦਯੋ
0: ਮੋਮਨ ਖਾਂ ਦਾ ਜਿਹੜਾ ਉਹ ਚੇਲਾ ਹਾਥੀ ਦੀ ਅੰਬਾਰੀ ਤੇ ਬੈਠਾ ਹੰਕਾਰ ਚ ਝੂਲਿਆ ਫਿਰਦਾ ਸੀ ਤਲਵਾਰ ਦਾ ਵਾਰ ਕੀਤਾ ਲਖਮੀਰ ਸਿੰਘ ਨੇ ਕਹਿੰਦੇ ਜਿਵੇਂ ਕੱਦੂ ਨੀ ਤੋੜੀ ਦਾ ਵੇਲ ਨਾਲੋਂ ਤੇ ਤੋੜ ਕੇ ਸੁੱਟ ਦੇਈਦਾ ਏਦਾਂ ਉਹਦਾ ਸਿਰ ਧੜ ਨਾਲੋਂ ਲਾਹ ਕੇ ਜ਼ਮੀਨ ਤੇ ਸੁੱਟ ਦਿੱਤਾ
1: ਹਾਥੀ ਤੋਰ ਵੱਲ ਸਿੰਘਨ ਦਯੋ
0: ਲਾਸ਼ ਉਹਦੀ ਚੁੱਕ ਕੇ ਵਗਾ ਕੇ ਪਰੇ ਮਾਰੀ ਤੇ ਹਾਥੀ ਦੀ ਅੰਬਾਰੀ ਤੇ ਬਹਿ ਗਏ ਭਾਈ ਲਖਮੀਰ ਸਿੰਘ ਤੇ ਹਾਥੀ ਨੂੰ ਆਪਣੇ ਪੈਰ ਦੇ ਨਾਲ ਇਸ਼ਾਰਾ ਦੇ ਕੇ ਉਧਰ ਲੈ ਤੁਰੇ ਜਿੱਧਰ ਬਾਬਾ ਤਾਰਾ ਸਿੰਘ ਤੇ ਬਾਕੀ ਦੇ ਸਾਥੀ ਸਿੰਘ ਖੜੇ ਸਨ
1: ਸਿੰਘ ਜੀ ਕਹੇ ਉਹ ਹਾਥੀ ਕਿਹੇ ਕੰਮਨ
0: ਜਦੋਂ ਹਾਥੀ ਕੋਲ ਲੈ ਆਏ ਲਖਮੀਰ ਸਿੰਘ ਕਹਿੰਦੇ ਬਾਬਾ ਜੀ ਵੇਖੋ ਤੁਰਕਾਂ ਦਾ ਕੱਟੜੂ ਲੈ ਆਇਆ ਮੈਂ ਕਾਬੂ ਕਰਕੇ ਹਾਥੀ ਲੈ ਆਇਆ ਤੇ ਅੱਗੋਂ ਬਾਬਾ ਤਾਰਾ ਸਿੰਘ ਵੇਖੋ ਤਿਆਗੀ ਮਹਾਂਪੁਰਖ ਉਹਨਾਂ ਦੀ ਸੁਰਤ ਚ ਕੀ ਖੇਡ ਚੱਲ ਰਹੀ ਹੈ ਜੰਗ ਚੱਲ ਰਿਹਾ ਹੈ ਪਰ ਉਹਨਾਂ ਦੀ ਸੁਰਤ ਵਿੱਚ ਕੀ ਖੇਡ ਹੈ ਉੱਥੇ ਇਸ ਬਚਨ ਤੋਂ ਅੱਗੋਂ ਪਤਾ ਲੱਗਦਾ ਬਾਬਾ ਤਾਰਾ ਸਿੰਘ ਜੀ ਕਹਿੰਦੇ ਲਖਮੀਰ ਸਿਆਂ ਆ ਹਾਥੀ ਕੀ ਕਰਨਾ ਜਿਹੜਾ ਲੈ ਕੇ ਆ ਰਿਹਾ
1: ਹਮ ਅਨੇਕ ਬਖਸ਼ਾਂਗੇ ਗੁਲਾਮਨ
0: ਸਾਡਾ ਸਮਾਂ ਆਉਣਾ ਜਦੋਂ ਇਹੋ ਜਿਹੇ ਹਾਥੀ ਆਪਣਿਆਂ ਗੁਲਾਮਾਂ ਤੇ ਨੌਕਰਾਂ ਨੂੰ ਬਖਸ਼ਿਆ ਕਰਾਂਗੇ ਇਹ ਮੋਮਨ ਖਾਂ ਦੇ ਗੁਲਾਮ ਦਾ ਹਾਥੀ ਹੈ ਅਸੀਂ ਪਾਤਸ਼ਾਹ ਮੋਮਨ ਖਾਂ ਦੇ ਗੁਲਾਮ ਦਾ ਹਾਥੀ ਲਿਆਉਣਾ ਆਪਾਂ। ਇਹੋ ਜਿਹੇ ਹਾਥੀ ਜਦੋਂ ਪਾਤਸ਼ਾਹੀਆਂ ਮਾਣਾਂਗੇ ਆਪਣਿਆਂ ਨੌਕਰਾਂ ਤੇ ਗੁਲਾਮਾਂ ਨੂੰ ਬਖਸ਼ਿਆ ਕਰਾਂਗੇ। ਆ ਜਾ ਲਖਬੀਰ ਸਿੰਘ ਛਾਲ ਮਾਰ ਕੇ, ਇਹ ਹਾਥੀ ਸਾਡੇ ਕਿਸੇ ਕੰਮ ਦਾ ਨਹੀਂ। ਉਸ ਵੇਲੇ ਸਿੰਘਾਂ ਦੇ ਹਾਲਾਤ ਕੀ ਨੇ ਉਹ ਤੁਸੀਂ ਇਸ ਕਥਾ ਵਿੱਚ ਸੁਣ ਰਹੇ ਹੋ। ਮੁੱਲ ਪਏ ਹੋਏ ਨੇ ਸਿਰਾਂ ਦੇ, ਪਰ ਫਿਰ ਵੀ ਸੁਰਤ ਵਿੱਚ ਉਹ ਚੜ੍ਹਦੀ ਕਲਾ ਹੈ ਕਿ ਸਾਡੀ ਪਾਤਸ਼ਾਹੀ ਹੋਵੇਗੀ ਔਰ ਅਸੀਂ ਇਹੋ ਜਿਹੇ ਹਾਥੀ ਆਪਣਿਆਂ ਨੌਕਰਾਂ ਤੇ ਗੁਲਾਮਾਂ ਨੂੰ ਬਖਸ਼ਿਆ ਕਰਾਂਗੇ। ਭਾਈ ਤਾਰਾ ਸਿੰਘ ਵਾਹ ਨੇ, ਬਾਬਾ ਤਾਰਾ ਸਿੰਘ ਵਾਹ ਨੇ ਇਉਂ ਬਚਨ ਕਿਹਾ ਲਖਮੀਰ ਸਿੰਘ ਨੂੰ।
1: ਹਾਥੀ ਫਿਰ ਜਬ ਖਾਲੀ ਗਯੋ,
0: ਲਖਮੀਰ ਸਿੰਘ ਜੀ ਨੇ ਛਾਲ ਮਾਰੀ। ਬਾਬੇ ਤਾਰਾ ਸਿੰਘ ਦਾ ਬਚਨ ਸੱਤ ਬਚਨ, ਇਹ ਖੇਡ ਹੁੰਦੀ ਪੁਰਾਣੇ ਵੀ, ਇੱਕ ਕਹੇ ਤੇ ਦੂਜਾ ਸੱਤ ਬਚਨ ਕਰਕੇ ਮੰਨ ਲਏ ਤੇ ਚੜ੍ਹਦੀ ਕਲਾ ਹੁੰਦੀ। ਅੱਜ ਦਾ ਕੋਈ ਹੁੰਦਾ ਉਹਨੇ ਕਹਿਣਾ, ਚੱਲ ਤਾਰਾ ਸਿੰਘ ਮਸਾਂ ਲਿਆਇਆ ਹਾਥੀ ਮੈਂ ਸਾਂਭ ਕੇ ਰੱਖੂ। ਉਹਨੇ ਆਖਿਆ ਸੱਤ ਬਚਨ, ਛਾਲ ਮਾਰੀ, ਲਖਮੀਰ ਸਿੰਘ ਜੀ ਹਾਥੀ ਤੋਂ ਥੱਲੇ ਆ ਗਏ ਔਰ ਹਾਥੀ ਵਾਪਸ ਖਾਲੀ ਪਰਤ ਗਿਆ।
1: ਦਲ ਤੁਰ ਕਣਕੋ ਭਾਜ ਖਾਏ ਗਯੋ,
0: ਔਰ ਇੱਕ ਵਾਰੀ ਤੁਰਕਾਂ ਦੇ ਦਲ ਨੂੰ ਫਿਰ ਭਾਜੜ ਪੈ ਗਈ। ਜਦੋਂ ਹਾਥੀ ਵਾਪਸ ਪਰਤਿਆ, ਉਹਨਾਂ ਦਾ ਚੇਲਾ ਇੱਕ ਵੱਡਾ ਜਰਨੈਲ ਮੋਮਨ ਖਾਂ ਦਾ, ਉਹ ਮਾਰਿਆ ਗਿਆ। ਤੱਕੀ ਵੇਗ ਜ਼ਖਮੀ ਹੋ ਗਿਆ। ਕਹਿੰਦੇ ਤੁਰਕਾਂ ਦੇ ਦਲ ਨੂੰ ਭਾਜ ਪੈ ਗਈ, ਵਾਪਸ ਪਿੱਛੇ ਨੂੰ ਪਰਤ ਗਏ।
1: ਤੋ ਮੋਮਨ ਖਾਂ ਪੂਰਬੀਏ ਬੁਲਾਏ,
0: ਫਿਰ ਮੋਮਨ ਖਾਂ ਦੇ ਨਾਲ ਕੁਝ ਹਿੰਦੂਆਂ ਦੀ ਫੌਜ ਸੀ, ਪੂਰਬੀਆਂ ਦੀ, ਉਹਨਾਂ ਨੂੰ ਪੂਰਬੀਆਂ ਦੀ ਫੌਜ ਕਹਿੰਦੇ ਸੀ। ਮੋਮਨ ਖਾਂ

0: ਸੀ ਦਯਾ ਰਾਮ। ਇਹ ਪੂਰਬੀਏ ਇਹਨਾਂ ਨੂੰ ਹਜ਼ਾਰੀ ਦਾ ਖਿਤਾਬ ਪ੍ਰਾਪਤ ਸੀ, 1000 2000 ਇਹ ਖਿਤਾਬ ਇਹਨਾਂ ਨੂੰ ਮਿਲੇ ਹੋਏ ਸੀ। ਉਹ ਵੀ ਨਾਲ ਆਏ ਸੀ ਮੋਮਨ ਖਾਂ ਦੇ ਚੜ੍ਹ ਕੇ ਸਿੰਘਾਂ ਦੇ ਖਿਲਾਫ। ਮੋਮਨ ਖਾਂ ਨੇ ਇਹਨਾਂ ਦੋਨਾਂ ਨੂੰ ਮਨਸਾ ਰਾਮ ਤੇ ਦਯਾ ਰਾਮ ਨੂੰ ਸੱਦਿਆ।
1: ਭੇਜ ਨਾਲ ਵੱਡ ਫੌਜ ਹੁਤ ਕੁੰਦਲਪੁਰ ਘਰ ਧਾਮ।
0: ਇਹ ਯੂਪੀ ਵਿੱਚ ਕੁੰਦਲਪੁਰ ਹੈ, ਉੱਥੋਂ ਦੇ ਰਹਿਣ ਵਾਲੇ ਸੀ ਦੋਵੇਂ। ਤੇ ਮੋਮਨ ਖਾਂ ਨੇ ਆਪਣੀ ਇੱਕ ਵੱਡੀ ਫੌਜ ਦਾ ਦਸਤਾ ਇਹਨਾਂ ਦੋਨਾਂ ਦੇ ਨਾਲ ਭੇਜਿਆ, ਇਹਨਾਂ ਨੂੰ ਆਗੂ ਬਣਾ ਕੇ ਕਿ ਤੁਸੀਂ ਦੋਵੇਂ ਫੌਜ ਨੂੰ ਨਾਲ ਲਿਜਾ ਕੇ ਸਿੰਘਾਂ ਨਾਲ ਲੜੋ।
1: ਚੌਪਈ ਵੈ ਕਰ ਹੱਲਾ ਸਿੰਘਨ ਪਰ ਪਏ।
0: ਇਹ ਮਨਸਾ ਰਾਮ ਤੇ ਦਯਾ ਰਾਮ ਤੁਰਕਾਂ ਦੀ ਫੌਜ ਲੈ ਕੇ ਸਿੰਘਾਂ ਤੇ ਹੱਲਾ ਕਰਕੇ ਆਏ।
1: ਉਤ ਤੈ ਸਿੰਘ

0: ਕੇ ਪਏ।
1: ਮਾਰ ਸਿੰਘਨ ਸੋ ਉਸ ਹੀ ਧਾਮ,
0: ਕਹਿੰਦੇ ਆਈ ਸਾ ਨਾਲੇ ਆ ਕੇ ਖਲੋਤੇ ਹੀ ਨੇ, ਬੋਲਿਆ ਹੀ ਆ ਵੀ ਮਾਰਾਂਗੇ। ਅੱਗੋਂ ਤਿੰਨ ਚਾਰ ਸਿੰਘ ਆਏ ਤਗੜੇ ਜੇ ਹੋ ਕੇ, ਕਹਿੰਦੇ ਆਉਂਦਿਆਂ ਇੱਕ ਨੇ ਮਨਸਾ ਰਾਮ ਨੂੰ ਕਾਬੂ ਕੀਤਾ, ਇੱਕ ਨੇ ਦਇਆ ਰਾਮ ਨੂੰ, ਦੋਨਾਂ ਨੂੰ ਮਾਰ ਕੇ ਉਸੇ ਵੇਲੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ।
1: ਤੁਰਕਨ ਫੌਜ ਤਹਿ ਗਈ ਪਰਾਈ,
0: ਜਦੋਂ ਜਰਨੈਲ ਹੀ ਮਾਰੇ ਗਏ ਤੇ ਫੌਜ ਨੇ ਕੀ ਲੜਨਾ ਸੀ, ਉਹ ਫਿਰ ਪਿਛਾਂਹ ਨੂੰ ਭੱਜ ਗਏ ਵੀ ਜਿਨ੍ਹਾਂ ਦੇ ਆਸਰੇ ਆਏ ਸੀ ਉਹ ਤਾਂ ਮਾਰਤੇ ਸਿੰਘਾਂ ਨੇ। ਕਹਿੰਦੇ ਉਹ ਤੁਰਕ ਫਿਰ ਪਿਛਾਂਹ ਨੂੰ ਵਾਪਸ ਨੱਠੇ ਹਨ।
1: ਰਹੇ ਉਹ ਮੈਦਾਨ ਸਿੰਘਨ ਕਹਿ ਪਾਈ,
0: ਮੈਦਾਨ ਇੱਕ ਵਾਰੀ ਫਿਰ ਸਿੰਘਾਂ ਨੇ ਖਾਲੀ ਕਰਕੇ ਕਾਬੂ ਕਰ ਲਿਆ। ਵੇਖੋ ਕੱਲੇ 22 ਤੇ ਉਹ 2200 ਨੇ, ਤਿੰਨ ਚਾਰ ਵਾਰੀ ਮੈਦਾਨ ਮੱਲ ਚੁੱਕੇ ਨੇ, ਉਹ ਤਿੰਨ ਚਾਰ ਵਾਰੀ ਹੱਲਾ ਕਰਕੇ ਆ ਚੁੱਕੇ ਨੇ, ਚਾਰੇ ਵਾਰੀ ਹੱਲੇ ਮੋੜ ਦਿੱਤੇ ਖਾਲਸੇ ਨੇ। ਕਹਿੰਦੇ ਇੱਕ ਵਾਰੀ ਫਿਰ ਮੈਦਾਨ ਖਾਲੀ ਕਰਕੇ ਸਿੰਘਾਂ ਨੇ ਕਾਬੂ ਕਰ ਲਿਆ।
1: 9 ਦਿਨ ਚੜ੍ਹਿਓ ਭਇਓ ਉਜਿਆਲਾ,
0: ਇੰਨੇ ਨੂੰ ਫਿਰ ਦਿਨ ਚੜ੍ਹ ਗਿਆ, ਲੋ ਲੱਗ ਗਈ, ਚਾਨਣਾ ਹੋ ਗਿਆ, ਸੂਰਜ ਉਦੇ ਹੋ ਗਿਆ।
1: ਮੁੜ ਤੁਰਕਾਂ ਨੇ ਕੀਓ ਖੇਤ ਸੰਭਾਲਾ,
0: ਜਦੋਂ ਦਿਨ ਚੜ੍ਹਿਆ ਫਿਰ ਤੁਰਕਾਂ ਨੇ ਖੇਤ ਸੰਭਾਲਿਆ, ਆਲੇ ਦੁਆਲੇ ਉਹਨਾਂ ਨੂੰ ਦਿਸਣ ਲੱਗ ਪਿਆ, ਵੇਖਿਆ ਵੀ ਕਿੰਨੇ ਕੁ ਸਾਥੀ ਉਹਨਾਂ ਦੇ ਮਾਰੇ ਗਏ ਨੇ। ਇਹਨਾਂ ਨੇ ਫਿਰ ਆ ਕੇ ਜੰਗ ਦਾ ਮੈਦਾਨ ਸੰਭਾਲਿਆ।
1: ਕੋ ਕਿਤਾ ਸਿੰਘ ਦਿਸਾ ਖੜਾ,
0: ਕਹਿੰਦੇ ਫਿਰ ਇਹਨਾਂ ਨੂੰ ਸਿੰਘ ਦਿਸ ਪਏ। ਪਹਿਲਾਂ ਰਾਤ ਹਨੇਰੇ ਚ ਪੂਰਾ ਦਿਸਦਾ ਨਹੀਂ ਸੀ, ਦਿਨੇ ਚਾਨਣੇ ਚ ਸਾਰੇ ਸਿੰਘ ਨਜ਼ਰ ਆ ਗਏ।
1: ਔਰ ਮਾਰਿਓ ਆਓ ਦੇਖਿਓ ਪੜਾ,
0: ਕਹਿੰਦੇ ਵੇਖਿਆ ਵੀ ਕੁਝ ਸਿੰਘ ਸ਼ਹੀਦੀਆਂ ਪਾ ਗਏ ਨੇ, ਕੁਝ 5-7 ਸਿੰਘ ਹੀ ਬਾਬੇ ਤਾਰਾ ਸਿੰਘ ਨਾਲ ਬਾਕੀ ਖੜੇ ਹਨ।

0: ਢੁਕਦਿਆਂ ਡਰ ਲੱਗਦਾ ਸੀ ਵੀ ਨੇੜੇ ਜਾਵਾਂਗੇ ਮਾਰਨਗੇ, ਸਾਰੀ ਰਾਤ ਵੇਖ ਹੀ ਲਿਆ ਲੜ ਲੜ ਕੇ ਨੇੜੇ ਢੁਕ ਕੇ, ਤੇ ਦੂਰੋਂ ਹੀ ਬੰਦੂਕਾਂ ਦੀਆਂ ਗੋਲੀਆਂ ਸਿੰਘਾਂ ਨੂੰ ਤੱਕ ਤੱਕ ਕੇ ਚਲਾਉਣ ਲੱਗੇ।
1: ਬਾਕੀ ਮਾਰ ਸਿੰਘ ਇਮਦਏ,
0: ਕਹਿੰਦੇ ਜਿਹੜੇ ਬਾਕੀ ਸਿੰਘ ਵੀ ਸੀ ਬਾਬਾ ਤਾਰਾ ਸਿੰਘ ਜੀ ਦੇ ਸਮੇਤ, ਸੈਂਕੜੇ ਗੋਲੀਆਂ ਉਹਨਾਂ ਸਿੰਘਾਂ ਨੂੰ ਬਾਬਾ

0: ਆਏ ਪਹਿਲਾਂ ਜਿਉਂਦਿਆਂ ਦੇ ਨੇੜੇ ਨਾ ਢੁੱਕਣ, ਜਦੋਂ ਸ਼ਹੀਦ ਹੋ ਗਏ ਤੇ ਫਿਰ ਸ਼ਹੀਦ ਹੋਇਆ ਸਿੰਘਾਂ ਦੇ ਸਿਰ ਵੱਢ ਲੈ ਧੜਾਂ ਤੋਂ।
1: ਇਮ ਤਾਰਾ ਸਿੰਘ ਸ਼ਹੀਦੀ ਪਾਈ।
0: ਇਉਂ ਸ਼ਹੀਦ ਬਾਬਾ ਤਾਰਾ ਸਿੰਘ ਜੀ ਨੇ 30 ਮਾਰਚ ਸੰਨ 1726 ਈਸਵੀ ਨੂੰ ਆਪਣੇ 22 ਸਿੰਘਾਂ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬਿਰਾਜਮਾਨ ਹੋਏ। ਗੁਰਦੇਵ ਦੇ ਬਚਨਾਂ ਤੇ ਪਹਿਰਾ ਦਿੱਤਾ, ਪੁਰਜਾ ਪੁਰਜਾ ਕੱਟ ਮਰੈ ਕਭੂ ਨਾ ਛੱਡੈ, ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
1: ਜਕਾਰੇ ਜਾਵੇ ਨਿਹਾਲੋ ਜਾਵੇ ਫਤਿਹ ਪਾਵੇ
0: ਸਤਿ ਸ੍ਰੀ ਅਕਾਲ। ਅੱਜ ਠੀਕ 300 ਸਾਲ ਹੋ ਗਏ ਆ ਸ਼ਹਾਦਤ ਨੂੰ। ਉਹ ਸ਼ਤਾਬਦੀ ਸਮੁੱਚੇ ਖਾਲਸੇ ਪੰਥ ਨੇ 30 ਮਾਰਚ ਵਾਲੇ ਦਿਨ ਸਮੁੱਚੇ ਪੰਥ ਨੇ ਮਨਾਈ ਆ, ਉਸੇ ਸੰਬੰਧ ਵਿੱਚ ਹੀ ਇਹ ਸਮਾਗਮ ਇਹ ਕਥਾ ਚੱਲ ਰਹੀ ਸੀ। ਹਾਂਜੀ,
1: ਸਿੰਘ ਨਿਭੇ ਉਸ ਸੰਗ ਸਭ ਬਾਈ,
0: 22 ਦੇ 22 ਸਿੰਘ ਬਾਬਾ ਤਾਰਾ ਸਿੰਘ ਜੀ ਦੇ ਨਾਲ ਨਿਭੇ, ਜਿਹਨਾਂ ਬਚਨ ਕੀਤਾ ਸੀ ਨਾ ਕਿ ਤਾਰਾ ਸਿੰਘ ਜੀ ਜਦੋਂ ਸ਼ਹੀਦ ਹੋਵੋਗੇ ਤੁਹਾਡੇ ਨਾਲ ਸ਼ਹੀਦੀ ਪਾਵਾਂਗੇ। ਉਹ 22 ਦੇ 22 ਸਿੰਘ

0: ਲਾਹੌਰ ਸਭ ਜਗ ਮੈਥੀਆ।
1: ਸਾਰੇ ਜਗਤ ਵਿੱਚ ਮਸ਼ਹੂਰ ਹੋ ਗਏ ਸੂਰਮੇ, ਜਦੋਂ ਸੂਰਮਤਾਈ ਦੀ ਖੇਡ ਕਰਦੇ ਆ ਜਗਤ ਵਿੱਚ ਪ੍ਰਗਟ ਹੋ ਜਾਂਦੇ ਆ। ਕਹਿੰਦੇ ਸਾਰੇ ਜਗਤ ਵਿੱਚ ਮਸ਼ਹੂਰ ਹੋ ਗਏ, ਪ੍ਰਗਟ ਹੋ ਗਏ ਬਾਬਾ ਤਾਰਾ ਸਿੰਘ ਜੀ।
0: ਗੁਰ ਕਉ ਵਾਕ ਜਿਸ ਐਸ ਕਮਾਇਆ,
1: ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਵਾਕ, ਗੁਰੂ ਸਾਹਿਬ ਜੀ ਦੇ ਬਚਨ ਉਹ ਕਮਾਏ ਹਨ।
0: ਸੀਸ ਦਿਓ ਪਰ ਸਿਰ ਨਾ ਦਿਆ,
1: ਸਿਰ ਦੇ ਦਿੱਤਾ ਪਰ ਆਪਣਾ ਸਿਰ ਨਹੀਂ ਤਿਆਗਿਆ। ਗੁਰੂ ਸਾਹਿਬ ਦੇ ਵਾਕ ਨੇ ਕਲਗੀਧਰ ਜੀ ਦੇ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸਿਰ ਕਹਿੰਦੇ ਆ ਨਿਸ਼ਚੇ ਨੂੰ, ਸਿਰ ਕਹਿੰਦੇ ਆ ਧਰਮ ਨੂੰ। ਕਹਿੰਦੇ ਸੀਸ ਦੇ ਦਿੱਤਾ ਬਾਬਾ ਤਾਰਾ ਸਿੰਘ ਜੀ ਨੇ ਗੁਰੂ ਸਾਹਿਬ ਦੇ ਵਾਕਾਂ ਤੇ ਚੱਲਦਿਆਂ, ਪਰ ਆਪਣਾ ਸਿਰ

ਦੀ ਇਹ ਜਗਤ ਆਵਣ ਜਾਣ ਦੀ ਖੇਡ ਹੈ। ਜਗਤ ਵਿੱਚ ਸਾਰੇ ਆਉਂਦੇ ਆ, ਚਲੇ ਜਾਂਦੇ ਆ, ਪੂਰਾਂ ਦੇ ਪੂਰ ਆ ਰਹੇ ਨੇ, ਪੂਰਾਂ ਦੇ ਪੂਰ ਜਾ ਰਹੇ ਨੇ, ਪਰ ਨਾ ਉਹਨਾਂ ਦਾ ਰਹਿੰਦਾ ਸੰਸਾਰ ਵਿੱਚ ਜਿਹੜੇ ਕੋਈ ਚੰਗਾ ਕਰਮ ਕਰਕੇ ਜਾਂਦੇ ਆ। ਨਹੀਂ ਤਾਂ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਆਉਂਦੇ ਚਲੇ ਜਾਂਦੇ, ਪਤਾ ਹੁੰਦਾ ਕੋਈ ਉਹਨਾਂ ਦਾ? ਪਰ ਜਿਨ੍ਹਾਂ ਨੇ ਕੋਈ ਕਰਮ ਕੀਤਾ ਭਲਾ, ਬਾਬਾ ਤਾਰਾ ਸਿੰਘ ਧੰਨ, ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖਾਂ ਨੇ, ਉਹਨਾਂ ਦਾ ਨਾਮ ਅੱਜ ਵੀ ਜਗਤ ਵਿੱਚ ਪ੍ਰਗਟ ਹੈ, ਉਹਨਾਂ ਦੇ ਆਪਣੇ ਕਰਮ ਕਰਕੇ, ਔਰ ਆਉਣ ਵਾਲੇ ਸਮੇਂ 'ਚ ਜੁਗਾਂ ਜੁਗਾਂਤਰਾਂ ਤੱਕ ਪ੍ਰਗਟ ਹੀ ਰਹੇਗਾ। ਧੰਨ ਹਨ ਇਹੋ ਜਿਹੇ ਗੁਰੂ ਦੇ ਲਾਲ, ਜਿਨ੍ਹਾਂ ਨੇ ਇਹੋ ਜਿਹਾ ਸਾਕਾ ਕੀਤਾ ਜਿਹਦੇ ਨਾਲ ਸਾਰੇ ਜਗਤ ਵਿੱਚ ਉਹਨਾਂ ਦਾ

0: ਹੁਣ ਇੱਥੋਂ ਅੱਗੇ ਕਥਾ ਚੱਲੀ। ਬਾਬਾ ਤਾਰਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਇੱਕ ਚਮੁੰਡਾ ਨਗਰ ਹੈ, ਉਸ ਚਮੁੰਡੇ ਨਗਰ ਦੇ ਵਿੱਚ ਰੰਧਾਵੇ ਗੋਤ ਦੇ ਬਹੁਤ ਸਾਰੀ ਬਰਾਦਰੀ ਉੱਥੇ ਰਹਿੰਦੀ ਉਸ ਇਲਾਕੇ 'ਚ। ਉਹਨਾਂ ਰੰਧਾਵਿਆਂ 'ਚੋਂ ਕੁਝ ਰੰਧਾਵੇ ਗੁਰੂ ਕੇ ਸਿੱਖ ਬਣ ਗਏ, ਅੰਮ੍ਰਿਤਧਾਰੀ ਹੋ ਕੇ ਸਿੰਘ ਸੱਜ ਗਏ। ਉਹਨਾਂ ਦੀ ਕਥਾ ਚੱਲਣ ਲੱਗੀ ਹੈ ਵੀ ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ, ਕਰਾਇਆ ਗਿਆ, ਉਹ ਬਚਨ ਚੱਲਣ ਲੱਗਾ। ਕਹਿੰਦੇ ਹੁਣ ਉਹਨਾਂ ਸਿੰਘਾਂ ਦੀ ਸਾਖ ਹੀ ਸੁਣੋ ਜਿਹੜੇ ਚਮੁੰਡੇ ਦੇ ਰਹਿਣ ਵਾਲੇ ਸਨ।
1: ਸਿੱਧਕ ਰੱਖਿਓ ਗੁਰ ਬਚਨ ਪਰ ਭਇਓ ਕੇਸਨ ਸਾਸਨ ਨਿਭਾਹੇ।
0: ਕਹਿੰਦੇ ਜਿਨ੍ਹਾਂ ਨੇ ਸਿੱਧਕ ਨਿਭਾਇਆ ਔਰ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਸਿਰ ਦੇ ਦਿੱਤੇ ਪਰ ਗੁਰੂ ਕੀ ਸਿੱਖੀ ਨਹੀਂ ਤਿਆਗੀ, ਜਿਨ੍ਹਾਂ ਦੀਆਂ ਸੁਰਤੀਆਂ ਵਿੱਚ ਹਰ ਵੇਲੇ ਅਰਦਾਸ ਚੱਲਦੀ ਸੀ ਸਿਰ

0: ਅਰਦਾਸ ਵਿੱਚ ਯਾਦ ਕਰਦੇ ਨਾ ਸਾਰੇ ਸ਼ਹੀਦਾਂ ਨੂੰ ਆਪਾਂ ਨਿਤਾ ਪ੍ਰਤੀ ਜਦੋਂ ਪੜ੍ਹਿਆ ਜਾਂਦਾ ਨਾ ਅਰਦਾਸ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਲਈ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ। ਇਹ ਉਹ ਸ਼ਹੀਦਾਂ ਦੀ ਗਾਥਾ ਹੈ। ਭਾਈ ਰਤਨ ਸਿੰਘ ਜੀ ਲਿਖਦੇ ਆ ਵੀ ਸਿਦਕ ਰੱਖਿਆ, ਗੁਰੂ ਦੇ ਬਚਨਾਂ ਤੇ ਭਰੋਸਾ ਰੱਖਿਆ ਔਰ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਚਮੰਡੇ ਤੇ ਕੈਰੋਂ ਨੰਗਲ ਇਹ ਦੋ ਪਿੰਡ ਨੇ ਉਸ ਇਲਾਕੇ ਦੇ, ਉਸ ਇਲਾਕੇ ਦੇ ਸਿੰਘ ਨੇ ਜਿਨ੍ਹਾਂ ਨੇ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਕਹਿੰਦੇ ਹੁਣ ਮੈਂ ਉਹ ਪ੍ਰਸੰਗ ਸੁਣਾਉਂਦਾ ਹਾਂ।
1: ਚੌਪਈ ਨਾਮ ਨਾਮ ਜਾਤ ਗੋਤ ਬਤਾਉ,
0: ਕਹਿੰਦੇ ਮੈਂ ਨਾਮ ਵੀ ਦੱਸਾਂਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਆਏ ਉਹਨਾਂ ਦੀ ਗੋਤ ਵੀ ਦੱਸਾਂਗਾ। ਹਾਂਜੀ,
1: ਸਿੱਖੀ ਸਾਂਝ ਹਿਤ ਟਹਿਲ ਉਠਾਉ,
0: ਕਹਿੰਦੇ ਮੈਂ ਇਹ ਟਹਿਲ ਤਾਂ ਕਰ ਰਿਹਾ ਕਥਾ ਸੁਣਾਉਣ ਦੀ। ਭਾਈ ਰਤਨ ਸਿੰਘ ਜੀ ਕਹਿੰਦੇ ਕਥਾ ਲਿਖਣ ਦੀ ਤੇ ਕਥਾ ਸੁਣਾਉਣ ਦੀ ਮੈਂ ਟਹਿਲ ਤਾਂ ਕਰ ਰਿਹਾ ਕਿ ਮੇਰੀ ਸਿੱਖੀ ਨਾਲ ਸਾਂਝ ਬਣ ਆਵੇ, ਮੇਰੇ ਅੰਦਰ ਸਿੱਖੀ ਪ੍ਰਤੀ ਜਜ਼ਬਾ ਤੇ ਭਾਵਨਾ ਬਣ ਆਵੇ ਤੇ ਸਿੱਖਾਂ ਨਾਲ ਸਾਂਝ ਬਣ ਜਾਏ। ਮੈਂ ਇਹ ਕਥਾ ਤਾਂ ਸੁਣਾਉਣ ਲੱਗਾ ਹਾਂ।
1: ਸੁਣ ਜਿਸਾ ਵਿਧ ਵੱਡੇ ਅਨਪਾਸ,
0: ਕਹਿੰਦੇ ਜਿਵੇਂ ਮੈਂ ਆਪਣੇ ਵੱਡਿਆਂ ਕੋਲੋਂ ਸੁਣੀ। ਭਾਈ ਰਤਨ ਸਿੰਘ ਜੀ ਨੇ ਕਥਾ ਸੀਨੇ ਬਸੀਨੇ ਬਜ਼ੁਰਗਾਂ ਕੋਲੋਂ ਸੁਣ ਸੁਣ ਕੇ ਲਿਖੀ ਹੈ। ਇੱਕ ਹੁੰਦੀ ਆ ਜੱਗ ਬੀਤੀ, ਇੱਕ ਹੁੰਦੀ ਆ ਹੱਡ ਬੀਤੀ। ਜਿਨ੍ਹਾਂ ਦੀ ਹੱਡ ਬੀਤੀ ਸੀ ਨਾ, ਹੱਡ ਬੀਤੀ ਬੜੀ ਜਿਹਦੇ ਨਾਲ ਬੀਤੀ ਹੁੰਦੀ ਆ ਉਹ ਬੜੇ ਸੋਹਣੇ ਢੰਗ ਨਾਲ ਸੁਣਾ ਸਕਦਾ। ਆਪਣੇ ਘਰ ਦੀ ਗੱਲ ਅਸੀਂ ਬੜੇ ਸੋਹਣੇ ਢੰਗ ਨਾਲ ਦੱਸ ਸਕਦੇ ਹਾਂ, ਬਗਾਨੇ ਘਰ ਬਾਰੇ ਸਾਨੂੰ ਕੀ ਪਤਾ। ਉਹ ਬੂਟੇ ਸ਼ਾਹ ਮੌਲਵੀ ਜਦੋਂ ਲਿਖਣ ਲੱਗਾ ਨਾ, ਅੰਗਰੇਜ਼ ਲਿਖਾਉਂਦੇ ਸੀ ਇਤਿਹਾਸ ਲੁਧਿਆਣੇ, ਤੇ ਉੱਥੇ ਕੈਪਟਨ ਮਰੇ ਸੀ ਤੇ ਭਾਈ ਰਤਨ ਸਿੰਘ ਜੀ ਗਏ ਉੱਥੇ ਲੁਧਿਆਣੇ। ਕੈਪਟਨ ਮਰੇ ਕਹਿਣ ਲੱਗਾ, ਰਤਨ ਸਿੰਘ ਅਸੀਂ ਤੁਹਾਡਾ ਇਤਿਹਾਸ ਲਿਖਾ ਰਹੇ। ਰਤਨ ਸਿੰਘ ਨੇ ਪੁੱਛਿਆ, ਮਹਾਰਾਜ ਬਹੁਤ ਵਧੀਆ ਕਰ ਰਹੇ ਹੋ ਪਰ ਲਿਖਾ ਕਿਹਦੇ ਕੋਲੋਂ ਰਹੇ ਹੋ? ਕਹਿੰਦਾ ਬੂਟੇ ਸ਼ਾਹ ਮੌਲਵੀ ਕੋਲੋਂ। ਭਾਈ ਰਤਨ ਸਿੰਘ ਕਹਿੰਦੇ ਸੁਣ ਕੇ ਮੇਰਾ ਮੱਥਾ ਠਣਕਿਆ ਵੀ ਉਹ ਤੁਰਕ ਜਿਨ੍ਹਾਂ ਨਾਲ ਸਾਡਾ ਅੱਡਾ ਲੱਗਾ ਰਿਹਾ ਉਹ ਸਾਡਾ ਇਤਿਹਾਸ ਥੋੜ੍ਹੀ ਲਿਖੇਗਾ, ਉਹ ਤਾਂ ਸਾਡੇ ਖਿਲਾਫ਼ ਲਿਖੇਗਾ। ਕਹਿੰਦੇ ਮੈਂ ਫਿਰ ਵੀ ਗੱਲ ਕੀਤੀ ਵੀ ਮੈਨੂੰ ਉਹ ਜੋ ਲਿਖਿਆ ਉਹਨੇ, ਉਹਨੂੰ ਤਵਾਰੀਖੇ ਪੰਜਾਬ ਕਹਿੰਦੇ ਹੈ ਉਹ ਪੁਸਤਕ ਦਾ ਨਾਂ ਜਿਹੜੀ ਬੂਟੇ ਸ਼ਾਹ ਮੌਲਵੀ ਨੇ ਲਿਖੀ ਹੈ। ਕਹਿੰਦੇ ਉਹ ਲਿਆਓ ਮੈਂ ਵੇਖਾਂ। ਕਹਿੰਦੇ ਜਦੋਂ ਵੇਖਿਆ ਤੇ ਉਹਨੇ ਉਹਦੇ ਵਿੱਚ ਬਿਲਕੁਲ ਉਲਟ ਲਿਖਿਆ ਵੀ ਇਹ ਸਿੱਖ ਤਾਂ ਜਿਹੜੇ ਸੀ ਇਹ ਲੁਟੇਰੇ ਸੀ, ਮਾਰ ਖੋਰੇ ਸੀ, ਇਹਨਾਂ ਨੂੰ ਸਾਡੇ ਜਿਹੜੇ ਬਾਦਸ਼ਾਹ ਸੀ ਮੁਗਲ ਉਹਨਾਂ ਨੇ ਆਹ ਪੰਜਾਬ ਦੀ ਧਰਤੀ ਦੇ ਦਿੱਤੀ ਵੀ ਇੱਥੇ ਟਿਕੇ ਰਹੋ। ਭਾਈ ਰਤਨ ਸਿੰਘ ਕਹਿੰਦੇ ਵੀ ਇਹ ਤਾਂ ਬਿਲਕੁਲ ਹੀ ਉਲਟ ਲਿਖਿਆ ਹੋਇਆ। ਉਹਨਾਂ ਆਖਿਆ, ਕੈਪਟਨ ਇਹ ਸਹੀ ਨਹੀਂ ਹੈ, ਇਹ ਪਾਤਸ਼ਾਹੀ ਸਾਨੂੰ ਇਹਨਾਂ ਤੁਰਕਾਂ ਨੇ ਨਹੀਂ ਦਿੱਤੀ, ਸਾਨੂੰ ਪਾਤਸ਼ਾਹੀ ਸੱਚੇ ਸਾਹਿਬ ਨੇ ਦਿੱਤੀ ਹੈ, ਉਸ ਸੱਚੇ ਸਾਹਿਬ ਨੇ ਜਿਹਨੇ ਸੱਚੇ ਸਾਹਿਬ ਨੇ ਇਹਨਾਂ ਦੇ ਵਡੇਰਿਆਂ ਨੂੰ ਪਾਤਸ਼ਾਹੀ ਦਿੱਤੀ ਸੀ ਬਾਬਰ ਨੂੰ। ਉੱਥੋਂ ਫਿਰ ਇਹ ਕਥਾ ਚੱਲਦੀ ਹੈ। ਭਾਈ ਰਤਨ ਸਿੰਘ ਜੀ ਨੇ ਇਹ ਕਥਾ ਫਿਰ ਆਪਣੇ ਬਜ਼ੁਰਗਾਂ ਕੋਲੋਂ, ਕਿਉਂਕਿ ਇਹਨਾਂ ਦੇ ਬਜ਼ੁਰਗ ਸ਼ਹੀਦਾਂ ਦਾ ਪਰਿਵਾਰ ਹੈ, ਇਹਨਾਂ ਦੇ ਪਿਤਾ ਭਾਈ ਰਾਏ ਸਿੰਘ ਜੀ, ਉਹਨਾਂ ਨੂੰ ਵੀ ਵੱਢ ਕੇ ਸੁੱਟ ਗਏ ਸੀ ਇੱਕ ਪ੍ਰਕਾਰ ਨਾਲ, ਗਰਦਨ ਜਿਹੜੀ ਅੱਧੀ ਵੱਢੀ ਹੋਈ ਸੀ। ਉਹਨਾਂ ਨੂੰ ਸ਼ਹੀਦ ਰਾਏ ਸਿੰਘ ਕਹਿੰਦੇ ਸੀ। ਦਾਦੇ ਦਾ ਨਾਂ ਸੀ ਸਰਦਾਰ ਮਹਿਤਾਬ ਸਿੰਘ ਮੀਰਾਂ ਕੋਟੀਆ, ਨਾਨਾ ਸੀ ਜਥੇਦਾਰ ਸ਼ਾਮ ਸਿੰਘ ਨਾਰਲੇ ਵਾਲਾ, ਜਿਨ੍ਹਾਂ ਦਾ ਚੇਲਾ ਹੋਇਆ ਬਘੇਲ ਸਿੰਘ ਕਰੋੜਾ ਸਿੰਘ। ਕਰੋੜਾ ਸਿੰਘ ਜਿਹੜਾ ਕਰੋੜ ਸਿੰਘ ਜਾਂ ਮਿਸਲ ਹੋਈ ਹੈ ਉਹ ਇਹਨਾਂ ਦੇ ਨਾਨੇ ਦੇ ਕੋਲੋਂ ਚੱਲੀ ਸੀ, ਜਥੇਦਾਰ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਤੋਂ। ਨਾਰਲਾ ਪਿੰਡ ਆ ਹੁਣ ਬਾਰਡਰ ਤੇ, ਤੇ ਜਦੋਂ ਇਹ ਕਥਾ ਅਸੀਂ ਦੁੱਖ ਨਿਵਾਰਨ ਸਾਹਿਬ ਕਰਦੇ ਸੀ ਉਦੋਂ ਨਾਰਲੇ ਪਿੰਡ ਤੋਂ ਸਾਨੂੰ ਫੋਨ ਆਇਆ ਕਰਦੇ ਕਿ ਗਿਆਨੀ ਜੀ ਸਾਡੇ ਪਿੰਡ 'ਚ ਬਾਬਾ ਜੀ ਦਾ ਸਥਾਨ ਹੈ ਬੜਾ ਸੁੰਦਰ, ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਦਾ। ਤੋ ਉਹ ਬੁੱਢੇ ਦਲ ਦੇ ਮੀਤ ਜਥੇਦਾਰ ਵੀ ਰਹੇ ਤੇ ਕਰੋੜ ਸਿੰਘ ਜਾਂ ਮਿਸਲ ਉਹਨਾਂ ਦੇ ਕੋਲੋਂ ਚੱਲੀ। ਤੋ ਆਪਣੇ ਬਜ਼ੁਰਗਾਂ ਕੋਲੋਂ, ਆਪਣੀ ਮਾਤਾ ਕੋਲੋਂ, ਜਿਹੜੇ ਪੁਰਾਣੇ ਸਿੰਘ ਸੀ ਉਹਨਾਂ ਕੋਲੋਂ ਸੁਣ ਸੁਣ ਕੇ ਕਥਾ ਲਿਖੀ ਹੈ। ਤੋ ਭਾਈ ਸਾਹਿਬ ਇੱਥੇ ਦੱਸ ਰਹੇ ਨੇ, ਸੁਣੀ ਜਿਸਾ ਵਿਦ ਵੱਡੇ ਅਨਪਾਸ, ਕਹਿੰਦੇ ਜਿਵੇਂ ਮੈਂ ਆਪਣੇ ਬਜ਼ੁਰਗਾਂ ਕੋਲੋਂ, ਆਪਣੇ ਵੱਡਿਆਂ ਕੋਲੋਂ ਇਹ ਇਤਿਹਾਸ ਸੁਣਿਆ ਉਹ ਤੁਹਾਨੂੰ ਸੁਣਾਉਂਦਾ ਹਾਂ।
1: ਕਹੂੰ ਤੇ ਮੈਂ ਪੰਥ ਰੱਖ ਹੇਤ ਦਾਸ,
0: ਕਹਿੰਦੇ ਮੈਂ ਉਸੇ ਤਰ੍ਹਾਂ ਕਹਾਂਗਾ ਕਿ ਪੰਥ ਮੈਨੂੰ ਆਪਣਾ ਦਾਸ ਜਾਣ ਲਵੇ, ਆਪਣਾ ਸੇਵਕ ਜਾਣ ਲਵੇ, ਤਾਂ ਮੈਂ ਇਤਿਹਾਸ ਕਹਾਂਗਾ।
1: ਪੁੱਤ ਰੰਧਾਵਾ ਚਮੁੰਡੇ ਬਾਈਪਾਸ,
0: ਕਹਿੰਦੇ ਚਮੁੰਡਾ ਨਗਰ ਬਾਈਪਾਸ ਸੀ ਲਾਹੌਰ ਨੂੰ ਬਣਿਆ, ਜਿਹੜੀ ਸ਼ੇਰ ਸ਼ਾਹ ਸੂਰੀ ਨੇ ਸੜਕ ਬਣਵਾਈ ਸੀ ਨਾ, ਉਹ ਚਮੁੰਡੇ ਦੇ ਕੋਲੋਂ ਬਾਈਪਾਸ ਕੱਢਿਆ ਸੀ ਲਾਹੌਰ ਵਾਲੇ ਪਾਸੇ ਨੂੰ, ਤੇ ਕਹਿੰਦੇ ਉਹ ਚਮੁੰਡਾ ਨਗਰ ਸੀ ਬਾਈਪਾਸ ਦੇ ਲਾਗੇ।
1: ਮੱਧ ਇੱਕ ਕੈਰੋਂ ਨੰਗਲ ਪਾਸ,
0: ਚਮੁੰਡੇ ਦੇ ਨਾਲ ਹੀ ਵਿਚਕਾਰ ਇੱਕ ਪਿੰਡ ਸੀ, ਉਸ ਪਿੰਡ ਦਾ ਨਾਂ ਸੀ ਕੈਰੋਂ ਨੰਗਲ, ਹੁਣ ਵੀ ਹੈ, ਉਸ ਪਿੰਡ ਦਾ ਨਾਮ ਕੈਰੋਂ ਨੰਗਲ ਹੈ।
1: ਉਨ ਮੱਧ ਤੇ ਕੱਛ ਗੁਰਪੰਥ ਆਏ,
0: ਉਸ ਪਿੰਡ ਦੇ ਵਿੱਚ ਰੰਧਾਵੇ ਰਹਿੰਦੇ ਸੀ, ਰੰਧਾਵੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਵਿੱਚੋਂ ਵੀ ਮਹਾਂਪੁਰਖ, ਬਾਬਾ ਬੁੱਢਾ ਸਾਹਿਬ ਵੀ ਭਾਈ ਸੁੱਕੇ ਰੰਧਾਵੇ ਦੇ ਪੁੱਤਰ ਸਨ। ਤੋ ਕਹਿੰਦੇ ਉਹ ਰੰਧਾਵਿਆਂ ਦੇ ਉੱਥੇ ਪਰਿਵਾਰ ਸਨ, ਤੇ ਉੱਥੇ ਰੰਧਾਵਿਆਂ ਵਿੱਚੋਂ ਕੁਝ ਜਿਹੜੇ ਰੰਧਾਵੇ ਸੀ ਉਹ ਖੰਡੇ ਬਾਟੇ ਦੀ ਪੌਲ ਛੱਕ ਕੇ ਸਿੰਘ ਸਜ ਗਏ। ਸਮਾਂ ਬੜਾ ਭਿਆਨਕ ਸੀ, ਉਦੋਂ ਅੰਮ੍ਰਿਤ ਛੇਤੀ ਕਿਤੇ ਕੋਈ ਛਕਦਾ ਨਹੀਂ ਸੀ, ਜੇ ਕੋਈ ਛੱਕ ਲੈਂਦਾ ਸੀ ਤੇ ਇਹੀ ਸਮਝਿਆ ਜਾਂਦਾ ਸੀ ਵੀ ਹੁਣ ਇਹ ਜਿਉਂਦਾ ਨਹੀਂ ਬਚੇਗਾ। ਇਹੋ ਜਿਹਾ ਹਾਲਾਤ ਸੀ, ਇਹੋ ਜਿਹੇ ਮਾਹੌਲ ਸਨ। ਕਹਿਣ ਲੱਗੇ ਉਹਨਾਂ ਕੁਝ ਕੁ ਰੰਧਾਵਿਆਂ ਨੇ ਅੰਮ੍ਰਿਤ ਛੱਕ ਲਿਆ ਤੇ ਸਿੰਘ ਸਜ ਗਏ।
1: ਖੰਡਾ ਪਹੁਲ ਲਈ ਸ਼ਸਤਰ ਉਠਾਏ,
0: ਉਹਨਾਂ ਨੇ ਖੰਡੇ ਦੀ ਪੌਲ ਛੱਕ ਲਈ ਤੇ ਸ਼ਸਤਰਧਾਰੀ ਹੋ ਗਏ। ਖੰਡੇ ਦੀ ਪੌਲ ਛਕਣ ਦਾ ਮਤਲਬ ਸੀ ਸ਼ਸਤਰਧਾਰੀ ਹੋਣਾ, ਉਹ ਸ਼ਸਤਰਧਾਰੀ ਹੋ ਗਏ।
1: ਜਿਵੇਂ ਸ੍ਰੀ ਸਤਿਗੁਰ ਆਗਿਆ ਦਈ,
0: ਜਿਵੇਂ ਸਤਿਗੁਰਾਂ ਨੇ ਆਗਿਆ ਦਿੱਤੀ ਹੈ ਕਲਗੀਧਰ ਜੀ ਨੇ ਵੀ ਖੰਡੇ ਦੀ ਪੌਲ ਛੱਕ ਕੇ ਸ਼ਸਤਰਧਾਰੀ ਹੋਣਾ ਹੈ।
1: ਵਹੀ ਭਾਂਤ ਤਿੰਨ ਕਰਨੀ ਠਈ,
0: ਉਹਨਾਂ ਨੇ ਉਹੀ ਮਰਿਆਦਾ ਰੱਖਣੀ ਸ਼ੁਰੂ ਕਰ ਦਿੱਤੀ। ਸਾਰੇ ਰੰਧਾਵਿਆਂ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਤਿਆਰ ਬਰ ਤਿਆਰ ਹੋ ਗਏ।
1: ਰਲੇ ਪੰਥ ਗੁਰ ਕਰੇ ਦੰਗਾਹੀ,
0: ਤੇ ਗੁਰੂ ਪੰਥ ਨਾਲ ਜਾ ਰਲੇ। ਕਿਹੜੇ ਪੰਥ ਨਾਲ? ਜਿਹੜੇ ਸਿੰਘ ਜੰਗਾਂ ਯੁੱਧਾਂ ਵਿੱਚ ਸਨ, ਉਦੋਂ ਦੋ ਤਰ੍ਹਾਂ ਦੀ ਫੌਜ ਸੀ। ਇੱਕ ਤੇ ਉਹ ਜਿਹੜੇ ਗ੍ਰਿਸਤੀ ਸਿੱਖ ਘਰਾਂ 'ਚ ਰਹਿੰਦੇ, ਇੱਕ ਉਹ ਜਿਹੜੇ ਜੰਗਾਂ ਯੁੱਧਾਂ ਦੇ ਵਿੱਚ ਮਾਰ ਬਕਾਰਾ ਕਰਨ ਵਾਲੇ, ਉਹਨਾਂ ਨੂੰ ਜੰਗਲਾਂ 'ਚ ਜਾਂ ਦਰਿਆਵਾਂ ਦੇ ਬੇਲਿਆਂ 'ਚ ਲੁੱਕ ਛਿਪ ਕੇ ਟਾਈਮ ਪਾਸ ਕਰਨਾ ਪੈਂਦਾ, ਜਦੋਂ ਦਾ ਲੱਗਦਾ ਉਦੋਂ ਲੜ ਵੀ ਲੈਂਦੇ। ਇਹ ਜਿਹੜੇ ਸਿੰਘ ਰੰਧਾਵਿਆਂ ਵਿੱਚੋਂ ਸਜੇ, ਇਹ ਉਹਨਾਂ ਸਿੰਘਾਂ ਨਾਲ ਜਿਹੜੇ ਖਾੜਕੂ ਸਿੰਘ ਕਹਿ ਲਓ ਉਸ ਵੇਲੇ ਦੇ, ਉਹਨਾਂ ਖਾੜਕੂ ਸਿੰਘਾਂ ਦੇ ਨਾਲ ਜਾ ਰਲੇ।
1: ਲਾਹੌਰ ਦਿੱਲੀ ਰਾਹੋਂ ਲੁੱਟ ਖਾਹੀ,
0: ਤੇ ਲਾਹੌਰ ਤੇ ਦਿੱਲੀ ਨੂੰ ਜਿਹੜਾ ਰਾਹ ਜਾਂਦਾ, ਉਸ ਰਸਤਿਓਂ ਜਿਹੜਾ ਕੋਈ ਤੁਰਕੜਾ ਲੰਘਦਾ, ਕੋਈ ਚੌਧਰੀ ਲੰਘਦਾ, ਕੋਈ ਮਾਮਲਾ ਲੈ ਕੇ, ਇਹ ਉਹਨੂੰ ਜਾ ਕੇ ਲੁੱਟ ਮਾਰ ਕਰਕੇ, ਲੁੱਟ ਮਾਰ ਦਾ ਮਤਲਬ ਆ ਵੀ ਸਾਹਮਣੇ ਲੁੱਟ ਮਾਰ ਕਰਨੀ, ਕਹਿੰਦੇ ਉਹਨਾਂ ਕੋਲੋਂ ਲੁੱਟ ਮਾਰ ਕਰ ਲੈਂਦੇ, ਤੇ ਉਹ ਮਾਇਆ ਜਿਹੜੀ ਸੀ ਉਹਦੇ ਕੋਈ ਸ਼ਸਤਰ ਖਰੀਦ ਲੈਣੇ ਜਾਂ ਸਿੰਘਾਂ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਉਹ ਪੂਰੀਆਂ ਕਰ ਲੈਂਦੇ।
1: ਜੋ ਚੱਕਿਓ ਹੁਤ ਖਾਲਸੇ ਤੌਰ,
0: ਜਿਹੜਾ ਖਾਲਸੇ ਦਾ ਤੌਰ ਤਰੀਕਾ ਸੀ, ਮਹਾਰਾਜ ਆਨੰਦਪੁਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਬਣਵਾ ਕੇ ਨਾ ਵੱਡੇ ਵੱਡੇ ਕੜਾਹਾਂ 'ਚ, ਤੇ ਸਿੰਘਾਂ ਨੂੰ ਕਹਿੰਦੇ ਸੀ ਲੁੱਟ ਲਓ। ਮਹਾਰਾਜ ਜੀ ਸਿਖਾਉਂਦੇ ਸੀ ਵੀ ਖਾਲਸੇ ਨੂੰ ਅੱਗੇ ਲੁੱਟ ਮਾਰ ਕਰਕੇ ਵੀ ਖਾਣਾ ਪੈਣਾ। ਗਿਆਨੀ ਗਿਆਨ ਸਿੰਘ ਨੇ ਲਿਖਿਆ, ਉਹ ਵੀ ਪੰਥ ਪ੍ਰਕਾਸ਼ ਉਹਨਾਂ ਨੇ ਵੀ ਲਿਖਿਆ, ਉਹਨੂੰ ਨਵੀਨ ਪੰਥ ਪ੍ਰਕਾਸ਼ ਕਹਿੰਦੇ ਆ। ਉਹ ਕਹਿੰਦਾ ਨਾਮ ਤੋਂ ਅਕਾਲੜੂ ਹੈ, ਨਾਮ ਤੋਂ ਅਕਾਲੜੂ ਹੈ, ਫਿਰੈ ਬੁਰੇ ਹਾਲੜੂ ਸੋ ਲੂਟ ਪੂਟ ਖਾਏ ਬੇਕੋ ਡਾਢੋ ਉਸਤਾਦ ਜੂ। ਕਹਿੰਦੇ ਨਾਮ ਇਹਨਾਂ ਦਾ ਅਕਾਲੀ ਹੈ, ਕਹਿੰਦੇ ਅਸੀਂ ਹਮੇ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਰਾਲਾ ਹੈ, ਪਰ ਹਾਲ ਬੜੇ ਬੁਰੇ, ਗੱਠ ਸੱਠ ਕਰਕੇ ਬਣਾਇਓ ਸੁੰਦਰ ਗੱਤ ਰੋਜੂ, ਫਿੱਡੋ ਜੈਸੋ ਟੱਟੂਆ, ਜਿਹੜੇ ਘੋੜੇ ਉਹ ਵੀ ਮਰੀਅਲ ਘੋੜੇ ਅੱਗੋਂ ਖਿੱਚਦੇ ਪਿੱਛੋਂ ਧੱਕਦੇ ਵੀ ਤੁਰ ਪੈਣ, ਗਾਤਰੇ ਇੱਕ ਨਸੀਬ ਨਾ ਹੁੰਦੇ, ਰੱਸਿਆਂ ਦੇ ਵੱਟ ਵੱਟ ਕੇ ਗਾਤਰੇ ਬਣਾ ਕੇ ਸਿੰਘ ਪਾਉਂਦੇ। ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਅਕਾਲੀ ਨੇ, ਨਾਮ ਤੋਂ ਅਕਾਲੜੂ ਹੈ, ਫੇਰੇ ਬੁਰੇ ਹਾਲੜੂ ਸੋ ਲੂਟ ਕੂਟ ਖਾਏ ਬੇਕੋ ਡਾਢੇ ਉਸਤਾਦ ਜੂ। ਜਦੋਂ ਲੁੱਟਣ ਤੇ ਆਉਂਦੇ ਅਬਦਾਲੀ ਨੂੰ ਵੀ ਲੁੱਟ ਲੈਂਦੇ, ਨਾਦਰ ਨੂੰ ਵੀ ਲੁੱਟ ਲੈਂਦੇ, ਕਹਿੰਦੇ ਬੜੇ ਉਸਤਾਦ ਨੇ। ਇਹ ਜਿਹੜੇ ਰੰਧਾਵੇ ਸਿੰਘ ਸਜੇ ਹੈ, ਇਹ ਲਾਹੌਰ ਤੇ ਦਿੱਲੀ ਦਾ ਜਿਹੜਾ ਲੰਘ ਹੈ ਉੱਥੇ ਮੋਰਚਾ ਲਾ ਲੈਂਦੇ। ਜਦੋਂ ਦਾ ਲੱਗਦਾ ਆਉਂਦੇ ਜਾਂਦੇ ਚੌਧਰੀਆਂ ਦੇ ਕੋਲੋਂ ਮਾਮਲਾ, ਲੋਕਾਂ ਕੋਲੋਂ ਖੂਨ ਪਸੀਨਾ ਉਹਨਾਂ ਦਾ ਚੂਸ ਚੂਸ ਕੇ ਲਿਆਉਂਦੇ ਸੀ, ਜਬਰੀ ਜਜ਼ੀਆ ਲਾਉਂਦੇ ਸੀ, ਉਹ ਜਜ਼ੀਆ ਫਿਰ ਸਿੰਘ ਇਹਨਾਂ ਕੋਲੋਂ ਲੁੱਟ ਕੇ ਲੈ ਆਉਂਦੇ। ਜਿਹੜੀ ਖਾਲਸੇ ਦੀ ਬਾਣ ਸੀ ਉਹ ਬਾਣ ਇਹਨਾਂ ਰੰਧਾਵੇ ਸਿੰਘਾਂ ਨੇ ਵੀ ਧਾਰਨ ਕਰ ਲਈ।
1: ਇਨ ਪੀਤ ਮਹਾ ਮਚਾਇਓ ਰੌਰ,
0: ਇਹਨਾਂ ਨੇ ਵੀ ਓਦਾਂ ਹੀ ਸ਼ੋਰ ਮਚਾਇਆ, ਕਿਉਂਕਿ ਸ਼ੋਰ ਮਚਾਉਣ ਦਾ ਮਤਲਬ ਹੈ ਵੀ ਦੁਸ਼ਮਣ ਦੀ ਨੱਕ ਦਮ ਕਰਕੇ ਰੱਖਣਾ, ਵੀ ਹਰ ਵੇਲੇ ਉਹਨਾਂ ਦੀ ਨੱਕ ਦਮ ਕਰਕੇ ਰੱਖਣਾ ਵੀ ਅਸੀਂ ਹਾਂ, ਅਸੀਂ ਮੁੱਕੇ ਨਹੀਂ ਹਾਂ, ਅਸੀਂ ਉਹ ਅਣਿਆਲੇ ਤੀਰ ਹਾਂ, ਲੰਘ ਜਾਈਏ ਸੁੱਕੇ, ਕਹਿੰਦੇ ਉਹ ਤੀਰ ਹਾਂ ਵੀ ਜਿਹੜੇ ਸੁੱਕੇ ਹਿੱਕ ਦੇ ਵਿੱਚੋਂ ਵੈਰੀਆਂ ਦੇ ਲੰਘ ਜਾਈਏ ਤੇ ਮੁੱਕੀਏ ਨਾ। ਕਹਿੰਦੇ ਏਦਾਂ ਦਾ ਮਾਰ ਬਕਾਰਾ ਇਹ ਸਿੰਘ ਕਰਦੇ ਰਹਿੰਦੇ ਹਨ।
1: ਸੋ ਖਬਰ ਇਹ ਤੁਰਕਨ ਪਾਈ।
0: ਉਧਰ ਤੁਰਕਾਂ ਨੂੰ ਇਹ ਖਬਰ ਪੈ ਗਈ ਵੀ ਇੱਧਰ ਰੰਧਾਵੇ ਜਿਹੜੇ ਚਵਿੰਡੇ ਤੇ ਕੈਰੋ ਨੰਗਲਦੇ ਨੇ ਉਹ ਵੀ ਸਿੰਘ ਸੱਜ ਗਏ ਆ, ਵੀ ਇਹਨਾਂ ਨੂੰ ਡਰ ਨੀ ਸਾਡਾ ਆਇਆ ਅੰਮ੍ਰਿਤ ਛਕਣ ਵੇਲੇ, ਖੰਡੇ ਦੀ ਪੌਲ ਛਕਣ ਵੇਲੇ। ਉਹਨਾਂ ਤੁਰਕਾਂ ਦੇ ਮਨ ਦੇ ਵਿੱਚ ਬੜਾ ਰੋਹ ਆਇਆ ਵੀ ਹੁਣ ਇਹਨਾਂ ਨੂੰ ਕਾਬੂ ਕਰੀਏ।
1: ਆਏ ਮਾਰਨ ਔਰ ਕਰ ਧਾਈ,
0: ਉਹ ਆਏ ਫੌਜ ਲੈ ਕੇ ਬੜਾ ਵੱਡਾ ਦਸਤਾ ਲੈ ਕੇ ਸਿੰਘਾਂ ਨੂੰ ਮਾਰਨ ਵਾਸਤੇ। ਕੈਰੋ ਨੰਗਲ ਵਿੱਚ ਵੀ ਸਿੰਘ ਕਦੇ ਕਦੇ ਆ ਜਾਂਦੇ ਘਰ, ਚਮਿੰਡੇ ਵੀ ਆ ਕੇ ਕਈ ਘਰਾਂ ਦੇ ਵਿੱਚ ਟਿਕ ਜਾਂਦੇ।

0: ਕਹਿੰਦੇ ਸਿੰਘਾਂ ਕੋਲ ਕੋਈ ਕਿਲਾ ਨਹੀਂ ਸੀ, ਗੜ ਨਾਮ ਹੁੰਦਾ ਕਿਲੇ ਦਾ, ਕੋਈ ਕਿਲਾ ਕੋਈ ਨਹੀਂ ਸੀ ਖਾਲਸੇ ਕੋਲ ਜਿਹਦੀ ਓਟ ਲੈ ਕੇ ਸਿੰਘ ਲੜ ਸਕਦੇ। ਜਿੰਨੀਆਂ ਲੜਾਈਆਂ ਖਾਲਸੇ ਨੇ ਲੜੀਆਂ ਰਾਜ ਸਥਾਪਿਤ ਕਰਨ ਤਾਈਂ, ਬਿਨਾਂ ਕਿਲਿਆਂ ਤੋਂ ਲੜੀਆਂ, ਕਿਲਾ ਥੋੜੀ ਸੀ ਕੋਈ। ਕਿਲਿਆਂ ਵਾਲਿਆਂ ਦੇ ਕਿਲੇ ਫਤਿਹ ਕੀਤੇ ਖਾਲਸੇ ਨੇ, ਤੇ ਬੋਲਿਆਂ ਨਾਲ ਹੀ ਕਰ ਲਏ ਕਈ ਕਿਲੇ। ਤਰਾਵੜੀ ਦੇ ਕੋਲ ਇੱਧਰ ਹਰਿਆਣੇ ਚ ਇੱਕ ਕਿਲਾ ਸੀ, 500 ਪਠਾਨ ਸੀ ਉੱਥੇ, ਚਾਰ ਸਿੰਘਾਂ ਨੇ ਗੁਰਮਤਾ ਕਰ ਲਿਆ, ਕਹਿੰਦੇ ਵੀ ਉਹ ਕਿਲਾ ਫਤਿਹ ਕਰੀਏ ਚੱਲ ਕੇ। ਦੋ ਸਿੰਘ ਕਿਤੇ ਪਿੱਛੇ ਰਹਿ ਗਏ ਤੇ ਦੋ ਅੱਗੇ ਚਲੇ ਗਏ। ਕਿਲੇ ਦੇ ਦਰਵਾਜ਼ੇ ਨੂੰ ਜਾ ਕੇ ਖੜਕਾਇਆ ਤੇ ਅੰਦਰੋਂ ਸਿਪਾਹੀ ਬਾਹਰ ਆਏ, ਕਹਿੰਦੇ ਹਾਂ ਜੀ। ਪਠਾਨ ਬੋਲੇ, ਸਿੰਘਾਂ ਦੋਨਾਂ ਨੇ ਆਖਿਆ ਵੀ ਕਿਲਾ ਖਾਲੀ ਕਰ ਦਿਓ, ਫੌਜਾਂ ਆ ਗਈਆਂ। ਉਹ ਕਹਿੰਦੇ ਫੌਜਾਂ ਆ ਗਈਆਂ, ਕਿੰਨੀਆਂ ਕ ਆ ਗਈਆਂ? ਕਹਿੰਦਾ 2 ਲੱਖ ਆ ਗਈਆਂ ਤੇ 2 ਲੱਖ ਪਿੱਛੇ ਆਉਂਦੀਆਂ। ਸੁਣਦਿਆਂ ਉਹਨਾਂ ਦੇ ਤਰਾਹ ਨਿਕਲ ਗਏ ਵੀ 2 ਲੱਖ ਆ ਗਈਆਂ, 2 ਹੋਰ ਆਏ, ਅਸੀਂ ਤਾਂ 500 ਆ। ਉਹਨਾਂ ਨੇ ਉਸੇ ਵੇਲੇ ਆਵਾਜ਼ ਮਾਰੀ ਤੇ ਜਿੰਨੇ ਪਠਾਨ ਕਿਲਾ ਖਾਲੀ ਕਰਕੇ ਹਰਨ ਭਰਨ ਹੋ ਗਏ, 4 ਸਿੰਘਾਂ ਨੇ ਕਿਲੇ ਦੇ ਉੱਤੇ ਫਤਿਹ ਪ੍ਰਾਪਤ ਕਰ ਲਈ। ਇਸ ਕਰਕੇ ਸਿੰਘ ਜਦੋਂ ਸਰੀਰ ਦੀ ਲਘੂ ਸ਼ੰਕਾ ਵੀ ਜਾਣ ਨਾ, ਤੇ ਉਹਨੂੰ ਇਹ ਕਹਿੰਦੇ ਆ ਵੀ ਗੜ ਤੋੜਨ ਚੱਲੇ ਆ, ਵੀ ਜਿੰਨਾ ਸਮਾਂ ਗੜ ਤੋੜਨ ਤੇ ਲਾਉਣਾ ਉਨਾ ਕਿਲਾ ਫਤਿਹ ਕਰਨ ਚ ਸਿੰਘ ਸਮਾਂ ਲਾ ਲੈਂਦੇ। ਇਹੋ ਜੀ ਫੌਜ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਤਿਆਰ ਕੀਤੀ ਹੈ। ਇਹ ਬੋਲੇ ਵੀ ਸਤਿਗੁਰੂ ਜੀ ਨੇ ਸਾਨੂੰ ਬੜੀ ਚੜ੍ਹਦੀ ਕਲਾ ਦੇ ਦਿੱਤੇ ਹੈ, ਜਿਹੜੇ ਸਾਨੂੰ ਬੋਲਣੇ ਚਾਹੀਦੇ ਆਪਣੇ ਪਰਿਵਾਰਾਂ ਚ, ਆਪਣੇ ਬੱਚਿਆਂ ਵਿੱਚ ਸਾਨੂੰ ਇਹ ਬੋਲੇ ਬੋਲਣੇ ਚਾਹੀਦੇ, ਅਸੀਂ ਛੱਡੀ ਜਾਂਦੇ ਹਾਂ। ਇਹ ਖਾਲਸੇ ਜੀ ਕੇ ਬੋਲ ਬਾਲੇ ਹਨ, ਇਹਨਾਂ ਨਾਲ ਹੀ ਖਾਲਸੇ ਜੀ ਦੇ ਬੋਲ ਬਾਲੇ ਹੋਏ ਹੈ। ਤੋ ਇੱਥੇ ਕਹਿੰਦੇ ਇਹਨਾਂ ਸਿੰਘਾਂ ਨੇ ਉਸ ਵੇਲੇ ਗੁਰਮਤਾ ਕਰ ਲਿਆ ਕਿ ਆਪਾਂ ਨੂੰ ਲੜਨਾ ਪੈਣਾ, ਪਰ ਕਿਲਾ ਕੋਈ ਨਹੀਂ ਸੀ ਇਹਨਾਂ ਦੇ ਕੋਲ, ਕੋਈ ਗੜ ਕੋਈ ਨਹੀਂ ਸੀ। ਹਾਂਜੀ,
1: ਉਠ ਨਾਠ ਰੋਹੀ ਮਤ ਛਿਪਹਿ ਕੇ ਖੂਹਨ ਗੱਡਨ ਮਾਹੇ।
0: ਕਹਿੰਦੇ ਸਿੰਘ ਫਿਰ ਜੁਗਤੀ ਮੁਕਤੀ ਵੀ ਵਰਤ ਲੈਂਦੇ ਵੀ ਜਦੋਂ ਵੇਖਦੇ ਵੀ ਦੁਸ਼ਮਣ ਦੀ ਫੌਜ ਵੱਧ ਹੈ, ਸਿੰਘ ਫਿਰ ਹਰਨ ਭਰਨ ਹੋ ਜਾਂਦੇ। ਹਰਨ ਭਰਨ ਕਿੱਥੇ ਹੁੰਦੇ? ਜੇ ਕੋਈ ਖੱਡ ਲੱਭ ਜੇ, ਖੱਡ ਕੋਈ ਪੁਰਾਣੀਆਂ ਖੱਡਾਂ ਹੁੰਦੀਆਂ ਜ਼ਮੀਨਾਂ ਵਿੱਚੋਂ ਪੁੱਟੀਆਂ ਹੋਈਆਂ, ਉਹਦੇ 'ਚ ਜਾ ਕੇ ਲੁੱਕ ਜਾਣਾ, ਜੇ ਕੋਈ ਝਾੜ ਹੋਣਾ ਉੱਥੇ, ਜੇ ਕੋਈ ਜੰਗਲ ਹੋਣਾ ਉੱਥੇ। ਕਹਿੰਦੇ ਇੱਦਾਂ ਖੱਡਾਂ ਵਿੱਚ, ਰੋਈਆਂ ਵਿੱਚ ਤੇ ਬੇਲਿਆਂ ਦੇ ਵਿੱਚ, ਖੂਹਾਂ ਦੇ ਵਿੱਚ, ਜਿਹੜੇ ਪੁਰਾਣੇ ਖੂਹ ਹੁੰਦੇ ਸੁੱਕੇ ਹੋਏ, ਉਹਨਾਂ ਖੂਹਾਂ ਦੇ ਵਿੱਚ ਵੀ ਸਿੰਘ ਜਾ ਕੇ ਲੁੱਕ ਛਿਪ ਕੇ ਆਪਣਾ ਸਮਾਂ ਪਾਸ ਕਰਦੇ।
1: ਚੌਪਈ ਸੁਣੀ ਸਿੰਘਨ ਜਬ ਤੁਰਕਨ ਅਵਾਈ।
0: ਕਹਿੰਦੇ ਜਦੋਂ ਕੈਰੋ ਨੰਗਲ ਤੇ ਚਮਿੰਡੇ ਵਾਲੇ ਨਾਲ ਰੰਧਾਵੇ ਸਿੰਘਾਂ ਨੇ ਸੁਣਿਆ ਵੀ ਤੁਰਕ ਸਾਡੇ ਤੇ ਚੜ੍ਹ ਕੇ, ਸਿੰਘਾਂ ਦੀਆਂ ਸੂਹਾਂ ਵੀ ਹੁੰਦੀਆਂ, ਖਬਰਾਂ ਦੇਣ ਵਾਲੇ ਵੀ ਉਹਨਾਂ ਕੋਲ ਆ ਜਾਂਦੇ, ਜਸੂਸ ਸਿੰਘਾਂ ਦੇ ਵੀ ਫਿਰਦੇ ਰਹਿੰਦੇ। ਜਦੋਂ ਪਤਾ ਲੱਗਾ ਵੀ ਤੁਰਕ ਸਾਡੇ ਤੇ ਚੜ੍ਹ ਕੇ ਆਉਣ ਲੱਗੇ ਹਨ,
1: ਛੱਡ ਕਰ ਘਰ ਗਏ ਬਣਹਿ ਲੁਕਾਈ।
0: ਕਹਿੰਦੇ ਉਸੇ ਵੇਲੇ ਉਹ ਆਪਣਾ ਘਰ ਛੱਡ ਕੇ ਜੰਗਲ 'ਚ ਜਾ ਪਹੁੰਚੇ। ਜੰਗਲਾਂ 'ਚ ਪਿੱਛੇ ਜਾਂਦੇ ਨਹੀਂ ਸੀ ਤੁਰਕ ਛੇਤੀ ਕਿਤਿਆਂ। ਕਹਿੰਦੇ ਸਿੰਘ ਜੰਗਲਾਂ ਵਿੱਚ ਜਾ ਲੁਕੇ,
1: ਉਤੇ ਉਹਨਾਂ ਕੇ ਟੱਬਰ ਜੇਊ,
0: ਜਿਹੜੇ ਸਿੰਘਾਂ ਦੇ ਟੱਬਰ ਸੀ ਪਿੱਛੇ ਰੰਧਾਵਿਆਂ ਦੇ, ਜਿਹੜੇ ਸਿੰਘ ਸਜੇ ਹੈ ਉਹਨਾਂ ਦੇ ਜਿਹੜੇ ਪਰਿਵਾਰ ਸਨ,
1: ਰਲ ਮਿਲ ਲੋਕਨ ਬਚ ਰਹੇ ਤੇਊ।
0: ਉਹ ਫਿਰ ਜਿਹੜੇ ਹੋਰ ਉੱਥੇ ਪਰਿਵਾਰ ਰਹਿੰਦੇ ਸੀ ਉਹਨਾਂ ਦੇ ਘਰਾਂ ਵਿੱਚ ਰਲ ਮਿਲ ਕੇ ਲੁਕ ਕੇ ਉਹ ਬਚ ਰਹੇ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਜੇ ਆਪਣੇ ਘਰਾਂ 'ਚ ਰਵਾਂਗੇ ਅਸੀਂ ਚਲੇ ਜਾਵਾਂਗੇ ਪਿੱਛੋਂ ਪਰਿਵਾਰਾਂ ਨੂੰ, ਬੱਚਿਆਂ ਨੂੰ, ਮਾਈਆਂ ਬੀਬੀਆਂ ਨੂੰ ਤੁਰਕ ਮਾਰਨਗੇ। ਤੇ ਉਹ ਜਦੋਂ ਸਿੰਘ ਚਲੇ ਗਏ ਤੇ ਉਹਨਾਂ ਦੇ ਜਿਹੜੇ ਟੱਬਰ ਸੀ ਪਰਿਵਾਰ ਸੀ, ਬਾਕੀ ਜਿਹੜੇ ਹੋਰ ਘਰ ਸਨ ਉਹਨਾਂ ਦੇ ਵਿੱਚ ਜਾ ਕੇ ਬਾਕੀ ਲੋਕਾਂ ਦੇ ਨਾਲ ਰਲ ਮਿਲ ਕੇ ਰਹਿਣ ਲੱਗ ਪਏ।
1: ਦਿਨੈ ਸਿੰਘ ਹੁਤ ਥੇ ਤਿਹ ਨਾਹੇ।
0: ਕਹਿੰਦੇ ਦਿਨ ਦੇ ਸਮੇਂ ਸਿੰਘ ਰਹਿੰਦੇ ਨਹੀਂ ਸੀ ਉੱਥੇ, ਨਾ ਕੈਰੋ ਨੰਗਲ ਨਾ ਚਮਿੰਡੇ।
1: ਰਾਤ ਪਰੀ ਆਵਤ ਘਰ ਮਾਹੇ।
0: ਦਿਨੇ ਸਿੰਘ ਜੰਗਲਾਂ 'ਚ ਕੱਟ ਆਉਂਦੇ ਦਿਨੇ, ਤੇ ਜਦੋਂ ਰਾਤ ਪੈਂਦੀ ਹਨੇਰਿਆ ਜਾ ਪੈਂਦਾ ਤੇ ਰਾਤ ਨੂੰ ਸਿੰਘ ਵਾਪਸ ਘਰਾਂ ਵਿੱਚ ਆ ਜਾਂਦੇ।
1: ਇਸੀ ਵਾਰ ਤੋ ਏਮ ਬਚ ਰਹੇ।
0: ਏਦਾਂ ਕੁਝ ਸਮਾਂ ਤਾਂ ਏਦਾਂ ਬਚਾ ਰਿਹਾ ਸਿੰਘਾਂ ਦਾ, ਕੁਝ ਸਮਾਂ ਤਾਂ ਏਦਾਂ ਸਿੰਘਾਂ ਨੇ ਟਾਲ ਲਿਆ।
1: ਹੱਥ ਨਾ ਆਏ ਵਹਿ ਖਾਲੀ ਗਏ।
0: ਤੁਰਕ ਕਈ ਵਾਰੀ ਆਉਂਦੇ ਰਹੇ ਦਿਨੇ ਵੀ ਇਹਨਾਂ ਨੂੰ ਫੜ ਕੇ ਲੈ ਜਾਈਏ, ਪਰ ਸਿੰਘ ਘਰ ਮੌਕੇ ਤੇ ਮਿਲਣ ਨਾ। ਉਹਨਾਂ ਨੂੰ ਕਈ ਵਾਰੀ ਖਾਲੀ ਪਰਤਣਾ ਪਿਆ, ਉਹ ਕਈ ਵਾਰੀ ਖਾਲੀ ਮੁੜ ਕੇ ਗਏ।
1: ਦੋਹਰਾ ਜਬ ਖਾਲੀ ਤੁਰਕ ਇਮ ਗਏ ਆਈ ਨਮੋਸ਼ੀ ਤਾਹੇ।
0: ਕਹਿੰਦੇ ਜਦੋਂ ਉਹ ਤੁਰਕ ਖਾਲੀ ਵਾਪਸ ਪਰਤਣ ਲੱਗ ਪਏ ਤੇ ਉਹਨਾਂ ਦੇ ਮਨ 'ਚ ਨਮੋਸ਼ੀ ਆ ਗਈ ਵੀ ਅਸੀਂ ਇੰਨੀ ਵਾਰੀ ਗਏ ਉਹਨਾਂ ਨੂੰ ਫੜਨ ਵਾਸਤੇ, ਉਹ ਕਾਬੂ ਨਹੀਂ ਆਉਂਦੇ। ਜਿੰਨੀ ਵਾਰੀ ਜਾਂਦੇ ਹਾਂ ਘਰ ਮਿਲਦੇ ਨਹੀਂ ਹਨ, ਨਾ ਉਹਨਾਂ ਦਾ ਟੱਬਰ ਮਿਲਦਾ, ਨਾ ਉਹ ਆਪ ਮਿਲਦੇ ਨੇ, ਪਤਾ ਨਹੀਂ ਕਿੱਧਰ ਚਲੇ ਜਾਂਦੇ ਆ। ਉਹ ਤੁਰਕ ਬੜੇ ਨਮੋਸ਼ ਹੋਏ,
1: ਚਿੱਤਾ ਜੇ ਮਝੂਰਤ ਫਿਰਹਾ ਮਾਰਨ ਸਿੰਘ ਫਿਰਾ।
0: ਜਿਵੇਂ ਚੀਤਾ ਹੁੰਦਾ ਨਾ, ਸ਼ੇਰ ਦੀ ਇੱਕ ਪ੍ਰਜਾਤੀ ਵਰਗਾ ਹੀ ਹੁੰਦਾ ਚੀਤਾ। ਕਹਿੰਦੇ ਉਹ ਚੀਤਾ ਇੱਕ ਵਾਰੀ ਜਿਵੇਂ ਹਮਲਾ ਕਰਦਾ ਨਾ ਆਪਣੇ ਸ਼ਿਕਾਰ ਤੇ, ਤੇ ਜੇ ਉਹ ਸ਼ਿਕਾਰ ਨੂੰ ਨਾ ਮਾਰ ਸਕੇ ਤੇ ਫਿਰ ਦੁਬਾਰਾ ਜਦੋਂ ਹਮਲਾ ਕਰਦਾ ਤੇ ਉਹ ਬੜੇ ਰੋਹ ਚ ਕਰਦਾ। ਕਹਿੰਦੇ ਇਹ ਚੀਤੇ ਵਾਂਗੂ ਝੂਰਦੇ ਐ ਵੀ ਅਸੀਂ ਜਾ ਕੇ ਹੱਲਾ ਬੋਲਿਆ ਤੇ ਉਹ ਕਾਬੂ ਨਹੀਂ ਆਏ, ਮਿਲੇ ਨਹੀਂ, ਸਾਨੂੰ ਖਾਲੀ ਪਰਤਣਾ ਪਿਆ। ਉਹ ਬਾਰ ਬਾਰ ਆਉਂਦੇ ਰਹੇ, ਫਿਰ ਵੀ ਨਾ ਸਿੰਘ ਕਾਬੂ ਆਵਣ, ਤੇ ਕਹਿੰਦੇ ਉਹ ਝੂਰਦੇ ਨੇ ਮਨ ਹੀ ਮਨ।
1: ਚੌਪਈ ਤੁਰਕ ਸਿੰਘਨ ਫਿਰ ਚਾਹ ਮਾਰਨ।
0: ਹੁਣ ਉਹ ਤੁਰਕ ਦਾ ਤੱਕਦੇ ਆ ਵੀ ਸੂਹ ਲੱਭਦੇ ਆ ਵੀ ਜਾਂਦੇ ਕਿੱਥੇ ਨੇ। ਹੁਣ ਸੂਹ ਕਿਹਨਾਂ ਨੇ ਦੇਣੀ ਸੀ? ਮੁਖਬਰਾਂ ਨੇ। ਮੁਖਬਰ ਵੀ ਉਹਨਾਂ ਪਿੰਡਾਂ 'ਚ ਉਹਨਾਂ ਨੇ ਛੱਡੇ ਹੋਏ ਆਪਣੇ ਟੋਟ, ਉਹ ਬਣਾਏ ਹੋਏ। ਉਹਨਾਂ ਦੇ ਕੋਲੋਂ ਹੁਣ ਖਬਰ ਲੈਂਦੇ ਆ ਵੀ ਤੁਸੀਂ ਵੇਖੋ ਵੀ ਜਾਂਦੇ ਕਿੱਥੇ ਹੈ, ਕਦੋਂ ਆਉਂਦੇ ਹੈ, ਕਦੋਂ ਜਾਂਦੇ ਹੈ। ਉਹ ਇਕੱਲੀ ਇਕੱਲੀ ਗੱਲ ਦੀ ਪੜਤਾਲ ਕਰਨ ਲੱਗੇ। ਤੇ ਜਿਵੇਂ ਇਹਨਾਂ ਸਿੰਘਾਂ ਤੇ ਇਹਨਾਂ ਨੇ ਹਮਲਾ ਕੀਤਾ, ਸਿੰਘ ਸ਼ਹੀਦ ਕੀਤੇ, ਪਰ ਧੰਨ ਗੁਰੂ ਕੇ ਲਾਲ ਜਿਹਨਾਂ ਨੇ ਸਿੱਖੀ ਸਿਦਕ ਨਹੀਂ ਤਿਆਗਿਆ, ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਡੁਬਾਈ, ਉਹਨਾਂ ਸਮੂਹ ਸ਼ਹੀਦਾਂ ਦੀ ਕਥਾ ਆਪਾਂ ਕੱਲ੍ਹ ਸ਼ਾਮ ਦੇ ਪ੍ਰਸੰਗ ਵਿੱਚ ਇਸੇ ਸਮੇਂ ਸਰਵਣ ਕਰਾਂਗੇ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ। ਅਗੇ ਅਗੇਰਲਾ ਸਮਾਗਮ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਆਪ ਜੀ ਸਰਵਣ ਕਰੋ। ਲਾਗ ਤੇ ਦੀਵਾਨ ਰਹੈ, ਗਾਵ ਤੇ ਸੁਜਾਨ ਰਹੈ, ਝੂਲ ਤੇ ਨਿਸ਼ਾਨ ਰਹੈ, ਪੰਥ ਮਹਾਰਾਜ।

ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਪ ਜੀ ਇਤਿਹਾਸਕ ਕਥਾ ਸਰਵਣ ਕਰ ਰਹੇ ਸੀ। ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ ਪਾਸੋਂ, ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਨਾਲ, ਬੜੇ ਵਜਦ ਵਿੱਚ ਆਪ ਜੀ ਨੂੰ ਕਥਾ ਸਰਵਣ ਕਰਵਾ ਕੇ ਗਏ ਨੇ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ। ਹੁਣ ਸਮਾਂ ਹੈ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਜਿਹੜੇ ਪਿਛਲੇ 10 ਦਿਨ ਤੋਂ ਆਪ ਸੰਗਤ ਦੇ ਦਰਸ਼ਨ ਕਰ ਰਹੇ ਨੇ, ਅੱਜ ਇਸ ਪ੍ਰਚਾਰ ਫੇਰੀ ਦਾ ਗੁਰਦੁਆਰਾ ਸਾਹਿਬ ਵਿਖੇ ਆਪਣੇ ਕੋਲ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਇਹਨਾਂ ਦਾ ਆਖਰੀ ਦੀਵਾਨ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਫਿਰ ਸਬੱਬ ਬਣੇ ਅਗਲੇ ਸਾਲ ਫਿਰ ਭਾਈ ਸਾਹਿਬ ਹੋਰਾਂ ਦੇ ਆਪਾਂ ਸਾਰੇ ਦਰਸ਼ਨ ਕਰੀਏ ਅਤੇ ਇਹਨਾਂ ਦੀ ਮਿੱਠੀ ਰਸਨਾ ਤੋਂ ਗੁਰ ਸ਼ਬਦ ਗੁਰਮਤ ਸਿਧਾਂਤ ਦੀ ਵਿਆਖਿਆ ਸਰਵਣ ਕਰੀਏ। ਸਤਿਗੁਰੂ ਕਿਰਪਾ ਕਰਨ, ਆਓ ਹੁਣ ਮੈਂ ਜ਼ਿਆਦਾ ਸਮਾਂ ਨਾਲ ਲਵਾਂ, ਭਾਈ ਸਾਹਿਬ ਹੋਰੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਇਸੇ ਤਰ੍ਹਾਂ ਪਿਆਰ ਦਾ ਸਬੂਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Va.

ਸੁਣ ਜੇ ਆਪਣੀ ਜਿੰਦ ਆਤਮਾ ਨੂੰ ਆਪਾਂ ਉਸ ਰੂਹ ਨਾਲ ਜਿੰਦ ਨਾਲ ਗੱਲ ਕਰਨੀ ਉਹਨੂੰ ਕਹਿਣਾ ਸੁਣ ਸਖੀਏ

ਤਖਤ ਚੌਂਕੀ ਚੰਦਨ ਦੇ ਸਿੰਘਾਸਨ ਤੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਵਿਰਾਜਮਾਨ ਨੇ। ਬਾਬਾ ਅਮਰਦਾਸ ਬੰਦਿਆਂ ਵੱਲ ਦੇ ਪਾਸੇ ਲਾਈਨ ਵਿੱਚ ਖਲੋ ਗਏ। ਬੀਬੀ ਅਮਰੋ ਆਪਣੇ ਸਹੁਰੇ ਨਾਲ ਆਈ ਹੈ, ਬੀਬੀਆਂ ਵੱਲ ਦੇ ਪਾਸੇ ਲਾਈਨ ਵਿੱਚ ਖਲੋ ਗਏ। ਕਤਾਰ ਵਿੱਚ ਖਲੋਤਿਆਂ ਇੱਕ ਇੱਕ ਕਰਕੇ ਅੱਗੇ ਹੋ ਰਹੇ ਨੇ, ਬਾਰੀ ਆ ਰਹੀ ਹੈ। ਜਦੋਂ ਪੰਜ ਸੱਤ ਬੰਦਿਆਂ ਦੇ ਫਰਕ ਨਾਲ ਗੁਰੂ ਅੰਗਦ ਦੇ ਮਹਾਰਾਜ ਜੀਆਂ ਦੀ ਨਜ਼ਰ ਪਈ ਨਾ ਕਿ ਸਾਡੇ ਕੋੜਮ ਸਾਹਿਬ ਲਾਈਨ ਵਿੱਚ ਲੱਗੇ ਹੋਏ ਨੇ ਬਾਬਾ ਅਮਰਦਾਸ ਜੀ, ਤਾਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਤਖ਼ਤ ਤੋਂ ਉੱਠ ਖੜੇ, ਸਭ ਨੂੰ ਰੋਕ ਦਿੱਤਾ ਔਰ ਤਖ਼ਤ ਸਿੰਘਾਸਨ ਤੋਂ ਉੱਠ ਕੇ ਹਜ਼ੂਰ ਤੁਰ ਕੇ ਅੱਗੇ ਜਾ ਕੇ ਕਹਿੰਦੇ ਹੱਥ ਜੋੜ ਕੇ ਬੜੇ ਅਦਬ ਨਾਲ, ਕਿਉਂ ਧੀ ਵਿਆਹੀ ਹੋਈ ਉਹਨਾਂ ਵੱਲ, ਅਦਬ ਨਾਲ ਕਿਹਾ, ਕਹਿੰਦੇ ਜੀ ਇਹ ਤਾਂ ਸਿੱਖਾਂ ਦੀ ਲਾਈਨ ਹੈ, ਤੁਸੀਂ ਤਾਂ ਸਾਡੇ ਕੋੜਮ ਹੋ, ਤੁਸੀਂ ਸਿੱਧੇ ਆਓ ਨਾ ਮਿਲਣ ਵਾਸਤੇ। ਇਹ ਤਾਂ ਸੰਗਤ ਦੇ ਸਿੱਖ ਆਏ ਨੇ, ਤੁਸੀਂ ਤਾਂ ਸਾਡੇ ਕੋੜਮ ਹੋ, ਰਿਸ਼ਤੇਦਾਰ ਹੋ, ਤੁਸੀਂ ਲਾਈਨ ਵਿੱਚ ਥੋੜ੍ਹੀ ਲੱਗਣੇ, ਸਿੱਧੇ ਆਓ। ਅਤੇ ਬਾਬੇ ਅਮਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਜਦੋਂ ਮੈਂ ਕੁੜਮ ਬਣ ਕੇ ਆਇਆ ਸੀ ਨਾ, ਉਦੋਂ ਮਿਲਣੀ ਵੀ ਕੀਤੀ ਸੀ, ਉਦੋਂ ਮੈਂ ਕੁੜਮ ਬਣ ਕੇ ਹੀ ਖਡੂਰ ਸਾਹਿਬ ਆਇਆ ਸੀ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਸੇਵਕ ਬਣ ਕੇ ਆਇਆ, ਬਸ ਮੈਨੂੰ ਸਿੱਖ ਬਣਾ ਲਓ। ਸ੍ਰੀ ਗੁਰੂ ਅੰਗਦ ਦੇ ਮਹਾਰਾਜ ਮਿੱਠਾ ਜਿਹਾ ਮੁਸਕਰਾ ਪਏ। ਉਮਰ ਦਾ ਵੀ ਫਰਕ ਹੈ, 25 ਸਾਲ ਉਮਰ ਦਾ ਫਰਕ ਹੈ। ਬਾਬਾ ਅਮਰਦਾਸ ਜੀ ਉਮਰ ਵਿੱਚ ਵੀ ਵੱਡੇ, ਰਿਸ਼ਤੇਦਾਰੀ ਵਿੱਚ ਵੀ ਕੁੜਮ, ਤੇ ਜਦੋਂ ਕਿਹਾ ਨਾ ਅੱਜ ਮੈਂ ਕੁੜਮ ਬਣ ਕੇ ਨਹੀਂ ਸੇਵਕ ਬਣ ਕੇ ਆਇਆ, ਉਦੋਂ ਗੁਰੂ ਅੰਗਦ ਦੇਵ ਮਹਾਰਾਜ ਮਿੱਠਾ ਜਿਹਾ ਮੁਸਕਰਾ ਪਏ। ਕਹਿੰਦੇ ਫਿਰ ਠੀਕ ਹੈ, ਫਿਰ ਲਾਈਨ ਵਿੱਚ ਖੜੇ ਰਹੋ, ਜਦੋਂ ਵਾਰੀ ਆਏਗੀ ਫਿਰ ਉਦੋਂ ਨਮਸਕਾਰ ਕਰਿਓ। ਹੁਣ ਲੋਕਾਂ ਵਿੱਚ ਇਹ ਚੀਜ਼ ਦੀ ਲਾਜ ਛੱਡਣੀ ਕਿ ਮੈਂ ਕੁੜਮ ਨੂੰ ਮੱਥਾ ਟੇਕਣ ਲੱਗਾ। ਦੱਸੋ ਕੁੜਮ ਨੂੰ ਕੋਈ ਮੱਥਾ ਟੇਕਦਾ? ਸੰਸਾਰ ਵਿੱਚ ਲਾਜ ਰਹਿੰਦੀ ਹੈ, ਇਹ ਮੇਰੇ ਕੁੜਮ ਨੇ, ਲੜਕੀ ਵਾਲੇ ਨੇ, ਔਰ ਲੜਕੇ ਵਾਲੇ ਤਾਂ ਕਈ ਵਾਰ ਆਪ ਪਹਿਲਾਂ ਫਤਿਹ ਨਹੀਂ ਬੁਲਾਉਂਦੇ ਕਿ ਸਾਹਮਣੇ ਵਾਲਾ ਥੋੜ੍ਹਾ ਜਿਹਾ ਲੜਕੀ ਵਾਲਾ ਚੁੱਕ ਕੇ ਬੁਲਾਵੇ, ਉਹ ਪਹਿਲਾਂ ਬੁਲਾਵੇ, ਇਹ ਅੱਕੜ ਰਹਿੰਦੀ ਹੈ। ਇੱਥੇ ਤਾਂ ਆਪਾਂ ਕਿਸੇ ਨੂੰ ਸੱਦਿਆ ਹੋਵੇ ਨਾ ਕਨੇਡਾ, ਸਾਰੀ ਉਮਰ ਆਪਾਂ ਅੱਕੜ ਰੱਖਦੇ, ਅਸੀਂ ਬੁਲਾਏ, ਮੈਂ ਸੱਦੇ। ਇਹਨਾਂ ਚੀਜ਼ਾਂ ਕਰਕੇ ਰਿਸ਼ਤੇਦਾਰੀਆਂ ਵਿੱਚ ਵੀ ਰਿਸ਼ਤੇਦਾਰੀ 'ਚ ਦਰਾਰ ਰਹਿੰਦੀ, ਰੱਬ ਤੱਕ ਮਿਲਣਾ ਤਾਂ ਬਹੁਤ ਦੂਰ ਦੀ ਗੱਲ, ਉੱਥੇ ਤਾਂ ਖਾਕ ਹੋਣਾ ਪੈਂਦਾ। ਬਾਬਾ ਅਮਰਦਾਸ ਨੂੰ ਹਜ਼ੂਰ ਕਹਿੰਦੇ ਫਿਰ ਖੜੇ ਰਹੋ, ਫਿਰ ਠੀਕ ਹੈ। ਜਦੋਂ ਵਾਰੀ ਆਈ ਨਮਸਕਾਰ ਕੀਤੀ, ਕੁੜਮ ਜਾਣ ਕੇ ਨਹੀਂ ਗੁਰੂ ਜਾਣ ਕੇ, ਲੋਕਾਂ ਦੀ ਲਾਜ ਤਿਆਗ ਦਿੱਤੀ, ਹੱਥ ਜੋੜ ਕੇ ਸੇਵਾ ਮੰਗੀ, ਮਹਾਰਾਜ ਕੋਈ ਸੇਵਾ ਦੇ ਦਿਓ। ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਲੰਗਰ ਵਿੱਚ ਸੇਵਾ ਹੈ, ਜਾ ਕੇ ਪੁੱਛ ਲਓ, ਜੇ ਕੋਈ ਸੇਵਾ ਮਿਲ ਜਾਏ ਤੇ। ਹੁਣ ਪੁੱਛ ਪਤਾ ਕਿਹਨਾਂ ਨੂੰ ਰਹੇ? ਆਪਣੀ ਕੁੜਮਣੀ ਧੰਨ ਮਾਤਾ ਖੀਵੀ ਜੀ ਨੂੰ, ਮਾਤਾ ਜੀ ਕੋਈ ਸੇਵਾ ਬਖਸ਼ ਦਿਓ। ਕੁੜਮਣੀ ਅੱਗੇ ਕੌਣ ਹੱਥ ਜੋੜਦਾ? ਸੰਸਾਰ ਦੀ ਲਾਜ, ਫਿਰ 12 ਸਾਲ ਗਾਗਰ ਢੋਈ, ਭਾਂਡੇ ਮਾਂਜੇ, ਲੋਕੀ ਕਹਿੰਦੇ ਰਹੇ, ਬੁੱਢੇ ਵੇਰੇ ਪੁੱਤ ਨੂੰ ਪੁੱਛਦੇ ਨਹੀਂ ਹੁਣੇ, ਤਾਂ ਕੁੜਮਾਂ ਦੇ ਘਰ ਬੈਠੇ। ਬੁੱਢੇ ਵੇਰੇ ਨਾ ਹੁਣ ਪੁੱਤ ਨੂੰ ਨਹੀਂ ਪੁੱਛਦੇ ਹੋਣੇ, ਤਾਂ ਕੁੜਮਾਂ ਦੇ ਘਰ ਬੈਠੇ। ਦੋ ਰੋਟੀਆਂ ਦੀ ਖਾਤਰ ਕੁੜਮਾਂ ਦੇ ਘਰ ਬੈਠੇ, ਦੋ ਰੋਟੀਆਂ ਦੀ ਖਾਤਰ ਕੁੜਮਾਂ ਦੀਆਂ ਗਾਗਰਾਂ ਢੋਂਦਾ, ਦੋ ਰੋਟੀਆਂ ਦੀ ਖਾਤਰ ਕੁੜਮ ਦਾ ਇਸ਼ਨਾਨ ਕਰਾਉਂਦਾ, ਦੋ ਰੋਟੀਆਂ ਦੀ ਖਾਤਰ ਕੁੜਮ ਦੇ ਜੂਠੇ ਭਾਂਡੇ ਚੁੱਕਦਾ। ਸਭ ਕੁਝ ਸੁਣ ਲਿਆ, ਸੇਵਾ ਨਹੀਂ ਛੱਡੀ, ਲੋਕਾਂ ਦੀ ਲਾਜ ਤਿਆਗ ਦਿੱਤੀ। ਔਰ 12 ਸਾਲਾਂ ਬਾਅਦ ਉਹ ਵਕਤ ਆਇਆ ਜਦੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਨੂੰ ਕਹਿਣਾ ਪਿਆ, ਬਾਬਾ ਅਮਰਦਾਸ 12 ਸਾਲਾਂ ਵਿੱਚ ਸਰਦੀ ਦੀ ਰੁੱਤ ਵੀ ਆਈ, ਗਰਮੀਆਂ ਵੀ ਆਈਆਂ, ਮੀਂਹ ਬਾਰਿਸ਼ ਭਜੱਕੜ ਹਨੇਰੀ ਦੀ ਰੁੱਤ ਵੀ ਆਈ, ਉਹ ਤਾਂ ਤਨ ਉੱਤੇ ਝੱਲਣੀਆਂ ਸੌਖੀਆਂ ਸੀ, ਪਰ ਸਭ ਤੋਂ ਤੇਜ਼ ਝੱਖੜ 12 ਸਾਲਾਂ ਵਿੱਚ ਝੁੱਲਦੇ ਰਹੇ। ਬਾਬਾ ਅਮਰਦਾਸ ਤੂੰ ਉਹ ਵੀ ਝੱਲ ਗਿਆ, ਸਭ ਤੋਂ ਵੱਡਾ ਝੱਖੜ ਪਤਾ ਕਿਹੜਾ? ਦੁਨੀਆਂ ਦੇ ਤੰਨੇ ਮਿਹਣੇ ਸੁਣਨੇ, ਕਿ ਦੋ ਰੋਟੀਆਂ ਲਈ ਕੁੜਮਾਂ ਦੇ ਘਰ ਬੈਠੇ, ਦੋ ਰੋਟੀਆਂ ਲਈ ਕੁੜਮਾਂ ਦੀਆਂ ਗਾਗਰਾਂ ਢੋਈ ਜਾਂਦਾ, ਪੁੱਤ ਨੂੰ ਨਹੀਂ ਪੁੱਛਦੇ ਘਰ 'ਚ, ਲਾਜ ਤਿਆਗਣੀ ਪੈਂਦੀ। ਔਰ ਫਿਰ ਹਜ਼ੂਰ ਨੇ ਵਡਿਆਈ ਕੀਤੀ, ਬਾਬਾ ਅਮਰਦਾਸ ਦੁਨੀਆਂ ਦੇ ਤੰਨੇ ਮਿਹਣਿਆਂ ਦੇ ਝੱਖੜ ਚੁੱਲਦੇ ਰਹੇ, ਤੂੰ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਸੇਵਾ ਵਿੱਚ ਟਿਕਿਆ ਰਿਹਾ, ਜਾ ਬਾਬਾ ਅਮਰਦਾਸ ਅੱਜ ਤੋਂ ਬਾਅਦ ਗੁਰੂ ਅੰਗਦ ਸਾਹਿਬ ਦਾ ਵਾਸਾ ਤੇਰੇ ਹਿਰਦੇ ਵਿੱਚ ਹੋ ਗਿਆ, ਹੁਣ ਲੋਕੀ ਤੈਨੂੰ ਮੱਥਾ ਟੇਕਿਆ ਕਰਨਗੇ।

ਅਮਰਦਾਸ, ਹੁਣ ਤੂੰ ਅਮਰਦਾਸ ਨਹੀਂ ਰਿਹਾ, ਗੁਰੂ ਨਾਨਕ ਦਾ ਵਾਸਾ ਤੇਰੇ ਵਿੱਚ ਹੋ ਗਿਆ। ਔਰ ਸਾਹਿਬ ਦੀ ਬਾਣੀ ਨੇ ਕਿਹਾ, ਚੱਖੜ ਵਾਓ ਨਾ ਡੋਲਈ, ਬੜੇ ਦੁਨੀਆਂ ਦੇ ਤਾਨੇ ਮਿਹਣੇ ਚੱਖੜ ਡੋਲੇ ਨੀ ਬਾਬਾ ਅਮਰਦਾਸ, ਕਈ ਜੋ ਕਹਿਣੇ, ਮੈਂ ਤਾਂ ਗੁਰੂ ਜਾਣ ਕੇ ਸੇਵਾ ਕਰਦਾ, ਮੈਂ ਕੁੜਮ ਜਾਣ ਕੇ ਥੋੜੀ ਸੇਵਾ ਕਰਦਾ। ਚੱਖੜ ਵਾਓ ਨਾ ਡੋਲਈ, ਪਰਵਤ ਮੇਰਾਣ, ਸੁਮੇਰ ਪਰਵਤ ਦੀ ਤਰ੍ਹਾਂ ਡੋਲ ਰਹੇ। ਫਿਰ ਗੁਰੂ ਅੰਗਦ ਸਾਹਿਬ ਜੀ ਨੇ 12 ਬਖਸ਼ਿਸ਼ਾਂ ਕੀਤੀਆਂ, ਹੇ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦੇ ਤਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ, ਨਿਗੱਤਿਆਂ ਦੀ ਗੱਤ ਗੁਰੂ ਅਮਰਦਾਸ, ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ, ਨਿਤਿਰਿਆਂ ਦੀ ਤਿਰ ਗੁਰੂ ਅਮਰਦਾਸ, ਨਿਥਾਮਿਆਂ ਦੇ ਥਾਂ ਗੁਰੂ ਅਮਰਦਾਸ। ਜਿਹਨੂੰ ਲੋਕ ਕਹਿੰਦੇ ਸੀ ਨਾ, ਕੁੜਮਾਂ ਦੇ ਘਰ ਬੈਠਾ, ਨਿਥਾਵਾਂ ਹੈ, ਅੱਜ ਕੁੱਲ ਦੁਨੀਆਂ ਫਿਰ ਕਹਿਣ ਲੱਗ ਪਈ। ਜਦੋਂ 74 ਸਾਲ ਦੀ ਉਮਰ ਹੋਈ, 72 ਸਾਲ ਦੀ ਉਮਰ ਟੱਪੀ, 12 ਸਾਲ ਸੇਵਾ ਕੀਤੀ, 22 ਸਾਲ ਗੁਰਤਕ ਗੱਦੀ ਤੇ ਰਹੇ, 94 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਮਹਾਰਾਜ ਗੁਰਤਕ ਗੱਦੀ ਤੇ ਵਿਰਾਜਮਾਨ ਰਹੇ, ਦੁਨੀਆਂ ਹੱਥ ਜੋੜ ਕੇ ਕਹਿਣ ਲੱਗ ਪਈ, ਧਨ ਹਰ ਬੂੰਦ ਵਸੋ ਰੋ ਮਾਵਲ, ਕੁਸੁਮ ਬਸੰਤ ਅਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨਹੈ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਬੋਲੋ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ

ਭਾਈ ਸੇਵਾ ਕਰ, ਕੋਈ ਕਾਮਨਾ ਨਾ ਹੋਵੇ ਮਨ ਚ ਕਿ ਮੈਨੂੰ ਸਰੂਪਾ ਮਿਲੇ, ਮੈਨੂੰ ਅੱਧਾ ਮਿਲੇ, ਮੈਨੂੰ ਕੋਈ ਨਾਮ ਬੋਲਣ। 500 ਬੰਦੇ ਚ ਨਾਮ ਬੋਲਿਆ ਜਾ ਸਕਦਾ, ਪਰ ਗੁਰੂ ਦੇ ਰਜਿਸਟਰ ਵਿੱਚੋਂ ਕੱਟ ਹੋ ਜਾਂਦਾ ਉਸੇ ਵਕਤ। ਔਰ ਸਾਡੀ ਕਈ ਵਾਰ ਇੱਛਾ ਰਹਿੰਦੀ ਧਰਮ ਦੀ ਦੁਨੀਆ ਚ, ਮੇਰਾ ਨਾਮ ਕੋਈ ਬੋਲੇ, ਮੇਰਾ ਨਾਮ ਬੋਲੇ। ਤੇ ਕੁੱਲ ਕਿਸੇ ਬਜ਼ੁਰਗ ਦੇ ਲੜਕੇ ਨੇ ਬਾਹਰੋਂ ਪੈਸੇ ਘੱਲੇ ਤੇ ਉਹਨੇ ਸਿੱਧੇ ਉੱਥੇ ਕਮੇਟੀ ਵਾਲਿਆਂ ਨੂੰ ਪਾ ਕੇ ਕਿਹਾ, ਸਾਡੇ ਵੱਲੋਂ ਲਿਖ ਲਓ ਪਰ ਗੁਪਤ ਦਾਨ, ਨਾਮ ਨਹੀਂ ਲੈਣਾ ਮੇਰਾ। ਹੁਣ ਇੱਧਰ ਬੱਚੇ ਸਮਝਦਾਰ ਨੇ, ਤਾਂ ਉਹਨੇ ਕਿਹਾ ਨਾਮ ਨਹੀਂ ਲੈਣਾ, ਗੁਪਤ ਦਾਨ। ਅਤੇ ਉਹਨੇ ਆਪਣੇ ਪਿਓ ਨੂੰ ਦੱਸਤਾ, ਬਾਪੂ ਜੀ ਮੈਂ ਪੈਸੇ ਉੱਥੇ ਘੱਲ ਦਿੱਤੇ 31,000 ਰੁਪਈਆ ਗੁਰਪੁਰਬ 'ਤੇ, ਅਤੇ ਸੇਵਾ ਦਿੱਤੀ ਤੁਸੀਂ ਨਾ ਹੁਣ ਦਿਓ, ਪਰ ਮੈਂ ਗੁਪਤ ਦਾਨ ਲਿਖਾਇਆ, ਨਾਂ ਨਹੀਂ ਬੋਲਣਾ। ਕਹਿੰਦਾ ਠੀਕ ਹੈ। ਜਦੋਂ ਭੋਗ ਪਿਆ ਤੇ ਬਾਅਦ ਵਿੱਚ ਉਹ ਸੈਕਟਰੀ ਨੇ ਸਾਰੇ ਨਾਮ ਪੜ੍ਹੇ ਲੋਕਾਂ ਦੇ, ਫਲਾਨਾ ਸਿੰਘ ਸਾਨੋਂ, ਫਲਾਨਾ ਸਿੰਘ 500, ਫਲਾਨਾ ਸਿੰਘ ਸਾਨੋਂ, ਫਲਾਨਾ ਸਿੰਘ 2100, ਫਲਾਨਾ ਸਿੰਘ ਸਾਨੋਂ, ਫਲਾਨਾ ਸਿੰਘ 11। ਜਦੋਂ ਸਾਰਿਆਂ ਦੇ ਨਾਮ ਬੋਲਤੇ ਤਾਂ ਬਜ਼ੁਰਗ ਵਿੱਚੋਂ ਜਦੋਂ ਸੈਕਟਰੀ ਬੈਠੇ ਉਹਨੇ ਕਿਹਾ ਵੀ ਭਾਈ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਅਸੀਂ ਮਾਫ਼ੀ ਚਾਹੁੰਦੇ ਹਾਂ, ਲਿਖਾ ਦਿਓ। ਤਾਂ ਉਹ ਜੇ ਹਟਿਆ ਸਟੇਜ ਤੋਂ, ਬੈਠਿਆ ਵੀ ਨਹੀਂ ਸੈਕਟਰੀ, ਇੰਨੇ ਨੂੰ ਬਜ਼ੁਰਗ ਪਿੱਛੋਂ ਬੋਲ ਪਿਆ, ਚੋਰ ਇਕੱਠੇ ਹੋਏ ਆ, ਖਾ ਗਏ ਹੋਏ, ਖਾ ਗਏ ਹੋਏ। ਉਹ ਕਹਿੰਦੇ ਬਾਪੂ ਤੈਨੂੰ ਕੀ ਹੋਇਆ? ਕਹਿੰਦਾ ਸਾਡਾ ਨਾਂ ਹੀ ਨਹੀਂ ਬੋਲਿਆ। ਤਾਂ ਸੈਕਟਰੀ ਕਹਿੰਦਾ ਬਾਪੂ ਜੀ ਤੁਹਾਡੇ ਲੜਕੇ ਨੇ ਬਾਹਰੋਂ ਫੋਨ ਕੀਤਾ ਗੁਪਤ ਦਾਨ, ਤੇ ਮੈਂ ਵਿੱਚ ਬੋਲਿਆ ਨੀ ਵੀ ਗੁਪਤ ਦਾਨ 31,000 ਰੁਪਈਆ, ਮੈਂ ਬੋਲਿਆ ਵੀ ਗੁਪਤ ਦਾਨ 31,000 ਰੁਪਈਆ ਗੁਪਤ ਦਾਨ। ਤੇ ਉਹ ਕਹਿੰਦਾ ਫਿਰ ਤਾਂ ਗੁਪਤ ਦਾਨ ਹੀ ਕਹਿ ਦਿੰਦਾ, ਪਰ ਇੱਦਾਂ ਤਾਂ ਕਹਿ ਦਿੰਦਾ ਵੀ ਸੋਹਣ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਵੱਲੋਂ 31,000 ਗੁਪਤ ਦਾਨ। ਕਹਿੰਦਾ ਫਿਰ ਕਾਹਦਾ ਗੁਪਤ ਰਹਿ ਗਿਆ, ਨਾਂ ਤਾਂ ਤੂੰ ਬੁਲਾ ਲਿਆ ਆਪਣਾ। ਕਹਿੰਦਾ ਇੱਦਾਂ ਕਹਿੰਦੇ ਵੀ ਸੋਹਣ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਵੱਲੋਂ 31,000 ਗੁਪਤ ਦਾਨ। ਉਹ ਕਹਿੰਦਾ ਫਿਰ ਤਾਂ ਗੁਪਤ ਰਿਹਾ ਨਹੀਂ ਬਾਪੂ ਜੀ। ਕਹਿਣ ਤੋਂ ਭਾਵ ਸਾਡੀ ਇੱਛਾ ਰਹਿੰਦੀ ਨਾਮ ਬੋਲਣ, ਲੋਕਾਂ 'ਚ ਸੁਣਾਇਆ ਜਾ ਸਕਦਾ, 500 ਬੰਦੇ ਵਿੱਚ ਨਾਮ ਬੋਲ ਦੇਣਾ, ਪਰ ਸੱਜਣੋ ਗੁਰੂ ਦੇ ਰਜਿਸਟਰ 'ਚੋਂ ਕੱਟ ਹੋ ਜਾਣਾ, ਕਿਉਂਕਿ ਹਉਮੈ ਆ ਜਾਣੀ ਮੇਰਾ ਨਾਮ ਬੋਲ ਦਿੱਤਾ।

ਤੇ ਸਵਾਮੀ, ਉਹਦੇ ਨਾਲ ਫਿਰ ਕੀ ਹੋਏਗਾ? ਉਹ ਸਕੂਨ, ਉਹ ਸ਼ਾਂਤੀ, ਉਹ ਠੰਡਕ ਮਿਲੇਗੀ ਜਿਹੜੀ ਬਾਹਰੋਂ ਕਿਸੇ ਚੀਜ਼ ਚੋਂ ਨਹੀਂ ਮਿਲਦੀ। ਆ ਹੁਣ ਨੁਕਤਾ ਉੱਥੋਂ ਆਪਾਂ ਸ਼ੁਰੂ ਕਰਨੀ ਹੈ ਕਥਾ ਜਿੱਥੇ ਕੱਲ੍ਹ ਛੱਡੀ ਸੀ। ਪਰ ਇੱਕ ਚੀਜ਼ ਧਿਆਨ ਵਿੱਚ ਰੱਖਿਓ, ਬਾਹਰੋਂ ਕੁਝ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਠੰਡਕ ਦਿੰਦੀਆਂ, ਬਾਹਰੋਂ ਕੁਝ ਚੀਜ਼ਾਂ ਹੈ ਨਾ ਜਿਹੜੀਆਂ ਬਾਹਰਲੀ ਤਪਸ਼ ਤੋਂ ਆਪਾਂ ਨੂੰ ਠੰਡਕ ਦੇ ਦਿੰਦੀਆਂ, ਪਰ ਟੈਂਪਰੇਰੀ ਹੈ, ਕੁਝ ਸਮੇਂ ਵਾਸਤੇ। ਹਜ਼ੂਰ ਨੇ ਬਾਣੀ ਅੰਦਰ ਜ਼ਿਕਰ ਕੀਤਾ, ਕਹਿੰਦੇ ਭਾਈ ਰਾਤ ਨੂੰ ਚੰਦਰਮਾ ਠੰਡਕ ਦਿੰਦਾ ਕਿਉਂਕਿ ਸੂਰਜ ਤਪਸ਼ ਦਿੰਦਾ, ਔਰ ਦੂਸਰਾ ਚੰਦਨ ਠੰਡਾ ਹੁੰਦਾ। ਕੁਝ ਧਰਮ ਦੇ ਲੋਕ ਜਿਵੇਂ ਸਨਾਤਨੀ ਮਤ ਵਾਲੇ ਨੇ, ਉਹ ਮੱਥੇ ਉੱਤੇ ਤਿਲਕ ਲਾਉਂਦੇ ਨੇ ਚੰਦਨ ਦਾ, ਉਹਦਾ ਮਕਸਦ ਹੀ ਇਹ ਹੈ ਕਿ ਠੰਡਕ ਰਵੇ। ਪਰ ਤਿਲਕ ਲਾ ਕੇ ਵੀ ਲੋਕ ਗੁੱਸੇ ਕ੍ਰੋਧ ਵਿੱਚ ਨੇ, ਬਾਹਰੋਂ ਕੁਝ ਮਿੰਟਾਂ ਲਈ ਮੱਥਾ ਠੰਡਾ ਕੀਤਾ ਜਾ ਸਕਦਾ, ਅੰਦਰੋਂ ਸੁਰਤੀ ਨਹੀਂ ਠੰਡੀ ਹੁੰਦੀ, ਅੰਦਰੋਂ ਹੀ ਉਹ ਅੱਗ ਬਲ ਰਹੀ ਹੈ। ਜੇ ਚੰਦਨ ਮੱਥੇ 'ਤੇ ਲਾਉਣ ਨਾਲ ਠੰਡਕ ਮਿਲਦੀ ਹੋਵੇ ਫਿਰ ਲੋਕਾਂ ਦੇ ਝਗੜੇ ਕਲੇਸ਼ ਹੋਣ ਹੀ ਨਾ। ਹਾਂ, ਬਾਹਰੋਂ ਟੈਂਪਰੇਰੀ ਕੁਝ ਪਲਾਂ ਵਾਸਤੇ ਹੈ ਕਿ ਠੰਡਕ ਮਹਿਸੂਸ ਹੋ ਗਈ। ਸਰਦੀ ਦੀ ਰੁੱਤ ਬਾਹਰੋਂ ਠੰਡਕ ਦਿੰਦੀ ਹੈ, ਤਪਸ਼ ਗਰਮੀ ਹੈ, ਪੱਖਾ ਲਾ ਦਿਓ, ਏਸੀ ਲਾ ਦਿਓ, ਠੰਡਕ ਮਿਲਦੀ ਹੈ। ਪਰ ਹਜ਼ੂਰ ਕਹਿੰਦੇ ਟੈਂਪਰੇਰੀ ਹੈ, ਇਹ ਤਾਂ ਬਾਹਰੋਂ ਹੈ, ਸਰੀਰ ਨੂੰ ਸੁਰਤੀ ਨੂੰ ਠੰਡਕ ਦੇਣ ਵਾਲੀ ਕੋਈ ਚੀਜ਼ ਹੋਰ ਹੈ ਭਲਿਆ, ਇਹ ਬਾਹਰਲੀਆਂ ਚੀਜ਼ਾਂ ਨੇ। ਨਾ ਸੀਤਲੰ ਚੰਦਰ ਦੇਵ ਹੈ, ਨਾ ਸੀਤਲੰ ਬਾਵਨ ਚੰਦਨ ਹੈ, ਨਾ ਸੀਤਲੰ ਸੀਤ ਰੁਤੇਣ, ਨਾ ਠੰਡੀ ਰੁੱਤ ਤੈਨੂੰ ਠੰਡਾ ਕਰ ਸਕਦੀ, ਨਾ ਚੰਦਨ ਨਾਲ ਠੰਡਕ ਮਿਲਦੀ ਹੈ, ਨਾ ਭਾਈ ਚੰਦਰਮੇ ਦੀ ਠੰਡਕ ਨਾਲ ਸੁਰਤੀ ਠੰਡੀ ਹੁੰਦੀ, ਇੱਕੋ ਚੀਜ਼ ਨਾਲ ਠੰਡੀ ਹੋਣੀ ਹੈ। ਸੀਤਲੰ ਸੀਤ ਨਾ ਸੀਤਲੰ ਸੀਤ ਰੁਤੇਣ, ਨਾਨਕ ਸੀਤਲੰ ਸਾਧ ਸਵਜਨ, ਸੰਗਤ ਵਿੱਚ ਬਹਿ ਕੇ ਵਾਹਿਗੁਰੂ ਜਪਣ ਲੱਗ ਜਾ, ਤੇਰੀ ਸੁਰਤੀ ਠੰਡੀ ਹੋ ਜਾਏਗੀ।

ਆਇਆ ਜਦੋਂ ਤੂੰ ਪੱਕ ਗਿਆ ਤੇਰਾ ਜਨਮ ਹੋ ਗਿਆ ਫਿਰ ਕੀ ਹੋਇਆ ਲਿਵ ਛਿੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੇ ਮੋਹ ਪੁਜੈ ਭਾਉ ਦੂਜਾ ਲਾਇਆ ਅੱਛਾ ਇੱਕ ਅੱਗ ਹੋਰ ਹੈ ਚਾਰ ਤਰ੍ਹਾਂ ਦੀ ਉਹਨੂੰ ਹਜ਼ੂਰ ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹਰ ਬੰਦੇ ਦੀ ਸੁਰਤੀ ਵਿੱਚ ਚਾਰ ਤਰ੍ਹਾਂ ਦੀ ਅੱਗ ਦੀ ਨਦੀ ਵਗ ਰਹੀ ਹੈ ਉਹ ਕਿਹੜੀ ਇੱਕ ਹੰਸ ਇੱਥੇ ਹੰਸ ਦਾ ਅਰਥ ਕੀ ਹੈ ਹਿੰਸਾ ਹੰਸ ਦਾ ਅਰਥ ਹਿੰਸਾ ਉਂਝ ਹੰਸ ਦਾ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਤਮਾ ਵੀ ਆਇਆ ਉੱਡਿਆ ਹੰਸ ਦਸਾਏ ਰਾਹ ਉੱਥੇ ਹੰਸ ਦਾ ਅਰਥ ਆਤਮਾ ਪਤਾ ਨਹੀਂ ਸਰੀਰ ਚੋਂ ਕਿੱਧਰ ਚਲੀ ਗਈ ਆਤਮਾ ਉੱਡਿਆ ਹੰਸ ਦਸਾਏ ਰਾਹ ਉੱਥੇ ਆਤਮਾ ਦਾ ਹੰਸ ਦਾ ਅਰਥ ਆਤਮਾ ਇੱਕ ਥਾਂ ਤੇ ਹੰਸ ਦਾ ਅਰਥ ਸੰਤ ਤੁਲਨਾ ਦਿੱਤੀ ਹੈ ਜਿੱਥੇ ਕਹਿਣਗੇ ਹੰਸਾਂ ਵੇਖ ਤਰੰਦੇ ਆ ਵੱਗਾ ਪਿਆਇਆ ਚਾਓ ਉੱਥੇ ਐਗਜ਼ਾਮਪਲ ਲਈ ਕਿ ਸੰਤਾਂ ਵੱਲ ਵੇਖ ਕੇ ਜਪਣ ਵਾਲਿਆਂ ਵੱਲ ਵੇਖ ਕੇ ਬੱਗਲਿਆਂ ਨੂੰ ਵੀ ਚਾਅ ਚੜ ਗਿਆ ਵੀ ਅਸੀਂ ਵੀ ਸੰਤ ਬਣਨੇ ਹੰਸ ਦਾ ਅਰਥ ਸੰਤ ਇੱਥੇ ਹੰਸ ਦਾ ਅਰਥ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਦਾ ਅਰਥ ਹਿੰਸਾ ਕਹਿੰਦੇ ਬੰਦਿਆਂ ਦੇ ਅੰਦਰ ਹਿੰਸਾ ਭਰੀ ਹੋਈ ਹੈ ਹਿੰਸਾ ਕ੍ਰੋਧ ਮਾੜਾ ਜਿਹਾ ਕਿਸੇ ਨੂੰ ਛੇੜ ਕੇ ਵੇਖੋ ਅੱਗ ਦੀਆਂ ਪੰਡਾਂ ਤੁਰੀਆਂ ਫਿਰਦੀਆਂ ਬਾਹਰ ਦੀ ਗੱਲ ਛੱਡੋ ਇੱਥੇ ਲੋਕ ਗੁਰਦੁਆਰੇ ਲੜ ਪੈਂਦੇ ਨੇ ਚੌਰ ਸਾਹਿਬ ਦੀ ਸੇਵਾ ਤੋਂ ਬੰਦੇ ਮੈਂ ਲੜਦੇ ਵੇਖੇ ਜਿਹੜਾ ਮਹਾਰਾਜ ਤੇ ਚੌਰ ਕਰਨਾ ਚੌਰ ਮਾਰਦੇ ਵੇਖੇ ਦੇਖੋ ਕਿੰਨੀ ਅੱਗ ਹੋਏਗੀ ਮੈਂ ਕਰਨਾ ਮੇਰੀ ਡਿਊਟੀ ਹੈ ਗੁਰੂ ਦੀ ਸੇਵਾ ਕਰਨ ਲੱਗਿਆਂ ਧੱਕੇ ਮਾਰਦੇ ਵੇਖੇ ਕਿੰਨੀ ਹਿੰਸਾ ਹੋਏਗੀ ਔਰ ਮੈਂ ਬੜਾ ਹੈਰਾਨ ਹੋਇਆ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਦੋਂ ਮਹਾਰਾਜ ਦੀ ਪਾਲਕੀ ਆਉਂਦੀ ਨਾ ਤਾਂ ਅੰਦਰ ਪਹੁੰਚਦੇ ਉੱਥੋਂ ਬੰਦੇ ਬਦਲਦੇ ਰਹਿੰਦੇ ਤੇ ਇੱਕ ਦਿਨ ਸੇਵਾ ਤੇ ਅਸੀਂ ਬੜੀ ਹੈਰਾਨਗੀ ਵਾਲੀ ਗੱਲ ਹੋਈ ਉਹ ਬੰਦੇ ਆਪਸ ਵਿੱਚ ਅੰਮ੍ਰਿਤਸਰ ਦੇ ਸੀ ਲੜ ਰਹੇ ਕਹਿੰਦਾ ਤੂੰ ਬੜਾ ਚੌਧਰੀ ਹੈ ਲੱਗਣ ਨਹੀਂ ਦਿੰਦਾ ਮੋਹਰੇ ਧੱਕੇ ਮਾਰਦੇ ਕਹਿੰਦਾ ਜੇ ਮੈਂ ਆਪਣੀ ਆਈ ਤੇ ਆ ਗਿਆ ਨਾ ਇੱਥੇ ਹੀ 6 ਗੋਲੀਆਂ ਮਾਰਨੂੰ ਤੈਨੂੰ ਅੰਮ੍ਰਿਤ ਵੇਲਾ ਹੋਵੇ ਲੋਕੀ ਸਕੂਨ ਲੈਣ ਆਏ ਹੋਣ ਤੇ ਉਹ ਸੱਜਣੋਂ ਕਿੱਦਾਂ ਦੀ ਅੰਦਰ ਅੱਗ ਹੈ ਕਹਿੰਦਾ ਜੇ ਮੈਂ ਆਪਣੀ ਆਈ ਤੇ ਆ ਗਿਆ ਨਾ ਇੱਥੇ 6 ਗੋਲੀਆਂ ਮਾਰ ਦੂੰ ਮੈਂ ਸੁਣ ਕੇ ਹੈਰਾਨ ਹੋ ਗਿਆ ਔਰ ਇੱਕੋ ਚੀਜ਼ ਅੰਦਰੋਂ ਨਿਕਲੀ ਧੰਨ ਗੁਰੂ ਰਾਮਦਾਸ ਇਹ ਬੰਦਿਆਂ ਨੂੰ ਕਿੱਥੇ ਸ਼ਾਂਤੀ ਆਏਗੀ ਜਿਹਨੂੰ ਗੁਰਦੁਆਰੇ ਆ ਕੇ ਸਕੂਨ ਨਹੀਂ ਆਇਆ ਉਹਨੂੰ ਹੋਰ ਕਿੱਥੇ ਸਕੂਨ ਮਿਲਣਾ ਹੈ ਜਿਹਦੀ ਹਿੰਸਾ ਤੋਂ ਅੱਗ ਗੁਰੂ ਘਰ ਆ ਕੇ ਨਹੀਂ ਬੁਝੀ ਉਹਦੀ ਹੋਰ ਕਿੱਥੇ ਬੁਝੇਗੀ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਹੇਤ ਮੋਹ ਮੇਰੇ ਬੱਚਿਆਂ ਦਾ ਬਣ ਜਾਏ ਦੂਜਿਆਂ ਦਾ ਵਿਗੜ ਜਾਏ ਮੇਰਿਆਂ ਦਾ ਹੋ ਜਾਏ ਹੇਤ ਵੀ ਇੱਕ ਅੱਗ ਹੈ ਉਹ ਦੂਜਿਆਂ ਦਾ ਸਾੜ ਦਿੰਦੀ ਕਈ ਵਾਰ ਆਪਣਾ ਬਣਾਉਂਦਿਆਂ ਨਾ ਦੂਜੇ ਨੂੰ ਉਜਾੜ ਦਿੰਦੇ ਲੋਭ ਹੱਦ ਤੋਂ ਵੱਧ ਲੋਭ ਕਰਨਾ ਦੂਜੇ ਦਾ ਹੱਕ ਮਾਰ ਲੈਣਾ ਦੂਜੇ ਦੇ ਪੈਸੇ ਮਾਰ ਲੈਣੇ ਦੂਜੇ ਨਾਲ ਧੋਖਾ ਕਰ ਜਾਣਾ ਕਈ ਵਾਰ ਧੋਖਾ ਕਰਨ ਸੁਰਤੀ ਦਾ ਰੋਗ ਬਣ ਗਿਆ ਲੋਕੀ ਸਕਿਆਂ ਨਾਲ ਧੋਖਾ ਕਰ ਜਾਂਦੇ ਸਕਿਆਂ ਨਾਲ ਇੱਕ ਜਗ੍ਹਾ ਤੇ ਮੈਂ ਕਥਾ ਕਰਨ ਗਿਆ ਉਹਨਾਂ ਮੈਨੂੰ ਸੱਦਿਆ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਜਿਹਦੀ ਡੈਥ ਹੋਈ ਉਹ ਤਾਂ ਜਵਾਨ ਹੈ ਉਹਦੇ ਬੱਚੇ ਛੋਟੇ ਛੋਟੇ ਉਹ ਕਥਾ ਤੋਂ ਪਹਿਲਾਂ ਮੇਰੇ ਕੋਲ ਬੱਚੇ ਲੈ ਕੇ ਆਏ ਕਹਿੰਦੇ ਭਾਈ ਸਾਹਿਬ ਅਰਦਾਸ ਕਰੋ ਆਸ਼ੀਰਵਾਦ ਦਿਓ ਬੀਬੀ ਵੀ ਰੋਵੇ ਮੈਨੂੰ ਕਿਹਾ ਵੀ ਬੱਚੇ ਇੰਨੇ ਛੋਟੇ ਕਿਵੇਂ ਕੀ ਹੋਇਆ ਡੈਥ ਕਿਵੇਂ ਹੋ ਗਈ ਤੁਸੀਂ ਹੈਰਾਨ ਹੋਵੋਗੇ ਉਹ ਕਹਿੰਦੇ ਭਾਈ ਸਾਹਿਬ ਕੀ ਦੱਸੀਏ ਸਕੀ ਭੈਣ ਤੇ ਭਣੋਈਏ ਨੇ ਕਤਲ ਕਰਵਾ ਦਿੱਤਾ ਸਕੀ ਭੈਣ ਤੇ ਭਣੋਈਏ ਨੇ ਉਹਨੂੰ ਆਪਣੀ ਭਰਜਾਈ ਤੇ ਮਾਂ ਤੇ ਛੋਟੇ ਛੋਟੇ ਭਤੀਜੇ ਭਤੀਜੀ ਤੇ ਕੋਈ ਤਰਸ ਨਹੀਂ ਆਇਆ ਮੈਨੂੰ ਕਿਹਾ ਕਿਵੇਂ ਕਤਲ ਕਰਾ ਦਿੱਤਾ ਕਹਿੰਦੇ ਬਸ ਉਹ ਮਾਤਾ ਸਾਡੀ ਥੋੜ੍ਹੀ ਜਿਹੀ ਢਿੱਲੀ ਰਹਿੰਦੀ ਕਈ ਵਾਰ ਸੱਸ ਨੂੰਹ ਦੀ ਨਹੀਂ ਵੀ ਘਰਾਂ 'ਚ ਬਣਦੀ ਤਾਂ ਹਰ ਗੱਲ ਮਾਂ ਜਿਹੜੀ ਹੈ ਉਹ ਆਪਣੀ ਧੀ ਨਾਲ ਕਰਦੀ ਹੈ ਧੀ ਆਪਣੀ ਮਾਂ ਨਾਲ ਗੱਲ ਕਰਦੀ ਹੈ ਜਦੋਂ ਵੇਖਿਆ ਉਹ ਧੀ ਨੇ ਕਿ ਮਾਂ ਨਾਲ ਥੋੜ੍ਹਾ ਬਹੁਤਾ ਵਿੱਚ ਘਰ 'ਚ ਚੱਲਦਾ ਤਾਂ ਆਈ ਉਹ ਕਹਿੰਦੀ ਬੀਬੀ ਨੂੰ ਮੈਂ 10 ਕੁ ਦਿਨ ਲੈ ਕੇ ਜਾਣਾ ਤਾਂ ਉਹਦੇ ਭਰਾ ਨੇ ਕਹਿਤਾ ਕੋਈ ਨਹੀਂ ਭੈਣੇ ਲੈ ਜਾ ਨਾਲੇ ਥੋੜ੍ਹੀ ਜਿਹੀ ਲੜਾਈ ਵੰਡੀ ਜਾਊਗੀ ਹਰ ਘਰ ਵਿੱਚ ਹੁੰਦੀ ਹੈ ਕਿਹੜਾ ਘਰ ਹੈ ਜਿੱਥੇ ਲੜਾਈ ਨਹੀਂ ਹੁੰਦੀ ਮਾੜੀ ਮੋਟੀ ਤੋ ਲੈ ਗਏ ਉਹਨਾਂ ਨੂੰ ਬਾਅਦ 'ਚ ਲੋਭ ਪੈਦਾ ਹੋ ਗਿਆ ਕਿ 10 ਕਿੱਲੇ ਜ਼ਮੀਨ ਅਜੇ ਮਾਈ ਦੇ ਨਾਮ ਹੈ ਉਹਨੇ 10-15 ਦਿਨ ਰੱਖਿਆ 20 ਦਿਨ ਮਾਤਾ ਨੂੰ ਕਚਹਿਰੀ ਲਿਜਾ ਕੇ ਨਾ ਸਾਰੇ ਪੇਪਰ ਬਣਾ ਲਏ ਅੰਗੂਠਾ ਲਵਾ ਲਿਆ
ਔਰ ਕੋਈ ਉਹਨਾਂ ਦੇ ਪਿੰਡ ਦਾ ਬੰਦਾ ਉੱਥੇ ਕਚਹਿਰੀ ਵਿੱਚ ਸੀ, ਉਹਨੇ ਉੱਥੋਂ ਫੋਨ ਕਰਕੇ ਦੱਸਿਆ, ਕਹਿੰਦਾ ਭਜਨ ਸਿਆ ਤੇਰੀ ਜ਼ਮੀਨ ਗਈ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਤੇਰੀ ਮਾਤਾ ਨੂੰ ਤੇਰੀ ਭੈਣ ਤੇ ਭਣੋਈਆ ਕਚਹਿਰੀ 'ਚ ਲੈ ਕੇ ਘੁੰਮਦੇ ਨੇ, ਮੈਂ ਕੋਲੋਂ ਆਇਆ ਉਹ ਰਜਿਸਟਰੀ ਕਰਾਉਣ ਲੱਗੇ। ਉਹ ਪਿੰਡ ਦੇ ਬੰਦੇ ਲੈ ਕੇ ਪਹੁੰਚਿਆ, ਉਹਨੇ ਬਾਅਦ 'ਚ ਕੇਸ ਕੀਤਾ ਵੀ ਧੋਖਾ ਹੋ ਰਿਹਾ। ਉਹ ਮਾਤਾ ਨੂੰ ਪੁੱਛਿਆ, ਮਾਤਾ ਤੂੰ ਇਹਨਾਂ ਦੇ ਨਾਮ ਜ਼ਮੀਨ ਕਰਨ ਲੱਗੀ ਹੈ? ਕਹਿੰਦੀ ਹੈ ਕਿਹੜੀ ਜ਼ਮੀਨ? ਉਹ ਕਹਿੰਦੇ ਜਿਹੜੀ ਤੇਰੇ ਨਾਂ ਆ ਨਾ ਉੱਚਾ ਸੁਣਦੇ। ਮਾਤਾ ਲਿਖਾਉਣ ਲੱਗੇ ਤੇ ਤੋਂ? ਕਹਿੰਦੀ ਇਹ ਤਾਂ ਮੈਨੂੰ ਲੈ ਕੇ ਆਏ ਵੀ ਤੇਰੀ ਪੈਨਸ਼ਨ ਲਵਾਉਣੀ ਹੈ, ਇਹ ਮੈਨੂੰ ਕਚਹਿਰੀ 'ਚ ਲਿਆਏ ਤੇਰੀ ਪੈਨਸ਼ਨ ਲਵਾਉਣੀ ਹੈ। ਜਦੋਂ ਭੇਤ ਖੁੱਲ ਗਿਆ ਫਿਰ ਭੈਣ ਭਣੋਈਏ ਦਾ ਭਰਾ ਨਾਲ ਵੈਰ ਪੈ ਗਿਆ ਔਰ ਉਹਨੇ ਸਿਖਰ ਦਿਹਾੜੇ ਬੰਦਿਆਂ ਕੋਲੋਂ ਝੋਨੇ ਦੇ ਖੇਤ ਵਿੱਚ ਉਹਦਾ ਕਤਲ ਕਰਵਾ ਦਿੱਤਾ। ਲੋਭ ਇੰਨਾ ਵੱਧ ਜਾਂਦਾ, ਹੰਸ ਹੇਤ ਲੋਭ ਕੋਪ। ਹਜ਼ੂਰ ਨੇ ਬਾਣੀ ਅੰਦਰ ਕਿਹਾ, ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਾ ਲੋਲ ਤੇ। ਲੋਭ ਤੂੰ ਇੰਨਾ ਬਲਵਾਨ ਹੈ ਜਿਹਦੇ ਦਿਮਾਗ ਤੇ ਚੜ ਜਾ ਉਹਦੇ ਸਾਰੇ ਰਿਸ਼ਤੇ ਖਤਮ ਕਰ ਦੇ। ਲੋਭੀ ਕਹਵੇ ਸਾਹ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਧੋਇਆ ਜਿੱਥੇ ਹੱਥ ਨਾ ਪਾਏ। ਲੋਭ ਇੰਨਾ ਭਿਆਨਕ ਹੈ, ਲੋਕੀ ਕੁੱਤੇ ਨੂੰ ਘਰ ਵਿੱਚ ਰੱਖਦੇ ਨੇ, ਭੋਜਨ ਪਾਉਂਦੇ ਨੇ, ਆਪਣੇ ਤੋਂ ਪਹਿਲਾਂ ਚੀਜ਼ਾਂ ਖਿਲਾਉਂਦੇ ਨੇ। ਪਰ ਇੱਕ ਚੀਜ਼ ਯਾਦ ਰੱਖਿਓ, ਜਿੱਦਣ ਕੁੱਤਾ ਹਲਕ ਜਾਏ ਪਹਿਲਾਂ ਘਰਦਿਆਂ ਨੂੰ ਵੱਢਦਾ। ਜਦੋਂ ਕਿਸੇ ਨੂੰ ਲੋਭ ਦਾ ਹਲਕ ਪੈ ਜਾਏ ਉਹ ਆਪਣੇ ਸਕਿਆਂ ਨੂੰ ਵੱਢਦਾ, ਉਹਦਾ ਕੋਈ ਰਿਸ਼ਤਾ ਨਹੀਂ। ਜਿਹਨੂੰ ਲੋਭ ਪੈਦਾ ਹੋ ਜਾਏ ਉਹਦੀ ਕੋਈ ਭੈਣ ਨਹੀਂ, ਜਿਹਨੂੰ ਲੋਭ ਪੈਦਾ ਹੋ ਜਾਏ ਉਹਦਾ ਕੋਈ ਭਰਾ ਨਹੀਂ। ਲੋਭ ਇੰਨਾ ਵੱਡਾ ਹਲਕ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੇ ਅਨਕ ਲਹਿਰੀ ਕਾ ਲੋਲ ਤੇ, ਧਵੰਤ ਜੀਆ ਬਹੁ ਪ੍ਰਕਾਰਨ ਅਨਕ ਭਾਂਤ ਬਹੁ ਡੋਡ ਲੇ। ਇਹਨੂੰ ਹਜ਼ੂਰ ਕਹਿੰਦੇ ਹੰਸ ਹੇਤ ਲੋਭ ਕੋਪ। ਕੋਪ ਦਾ ਅਰਥ ਕ੍ਰੋਧ। ਹੇ ਕਲ ਮੂਲ ਕ੍ਰੋਧੰ ਕਰਣਾ ਨਾ ਭਰ ਜਿੱਤੈ। ਜਦੋਂ ਕ੍ਰੋਧ ਬੰਦੇ ਦੇ ਸਿਰ ਤੇ ਆਉਂਦਾ ਨਾ ਉਹਨੂੰ ਦਇਆ ਨਹੀਂ ਪੈਦਾ ਹੁੰਦੀ। 99% ਕਤਲ ਕਰਨ ਵਾਲੇ ਲੋਕਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ, ਇਹ ਅੰਕੜੇ ਨੇ, 99% ਕਤਲ ਕਰਨ ਵਾਲੇ ਲੋਕਾਂ ਨੇ ਜੱਜ ਦੇ ਸਾਹਮਣੇ ਅਦਾਲਤਾਂ ਵਿੱਚ ਗਵਾਹੀ ਦਿੱਤੀ ਕਿ ਮੈਂ ਕਤਲ ਨਹੀਂ ਸੀ ਕਰਨਾ ਇਹਦਾ, ਪਰ ਹੋ ਗਿਆ ਮੇਰੇ ਤੋਂ। ਮਾਰਨ ਦੇ ਇਰਾਦੇ ਨਾਲ ਨਹੀਂ ਸੀ ਗਏ ਅਸੀਂ, ਪਰ ਗੱਲ ਇੱਦਾਂ ਦੀ ਬਣ ਗਈ ਕਿ ਮਾਰ ਦਿੱਤਾ। ਪਤਾ ਕਿਉਂ? ਕ੍ਰੋਧ, ਕ੍ਰੋਧ। ਕਈ ਵਾਰ ਡਰਾਉਣ ਦੇ ਇਰਾਦੇ ਨਾਲ ਗਏ, ਲੜਨ ਦੇ ਇਰਾਦੇ ਨਾਲ, ਮਾਰਨਾ ਨਹੀਂ ਸੀ ਪਰ ਮਾਰਿਆ ਗਿਆ ਬੰਦਾ। ਪਤਾ ਕਿਉਂ? ਕ੍ਰੋਧ। ਹੇ ਕਲ ਮੂਲ ਕ੍ਰੋਧੰ ਕਰੁਣਾ ਨਾ ਉਪਰ ਜਿੱਤੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਮਹਾਰਾਜ ਇਹ ਤੋਂ ਬਚਿਆ ਜਾ ਸਕਦਾ? ਕਹਿੰਦੇ ਹਾਂ। ਮਹਾਰਾਜ ਜੀ ਕਿਵੇਂ? ਕਹਿੰਦੇ ਇੱਕੋ ਤਰੀਕੇ ਨਾਲ, ਜਿਹੜੇ ਇਹਨਾਂ ਨਦੀਆਂ 'ਚ ਪਏ ਉਹ ਸੜ ਗਏ, ਕੋਈ ਹਿੰਸਾ ਵਿੱਚ, ਕੋਈ ਲੋਭ ਵਿੱਚ, ਕੋਈ ਮੋਹ ਵਿੱਚ, ਕੋਈ ਕ੍ਰੋਧ ਵਿੱਚ, ਪਰ ਬਚਿਆ ਪਤਾ ਕੌਣ? ਜਿੱਤੇ ਗੁਰੂ ਦੀ ਨਦਰ ਕਰਮ ਹੋਈ, ਜਿਹਨੇ ਜਪਣਾ ਸ਼ੁਰੂ ਕਰਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਸ਼ਾਂਤ ਹੋ ਗਿਆ। ਪੜੋ ਸਲੋਕ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦੱਜੇ। ਦੱਜੇ ਦਾ ਅਰਥ ਸੜ ਗਏ, ਜਿਹੜੇ ਪੈ ਗਏ ਉਹ ਸੜ ਗਏ ਵਿੱਚ, ਬਚੇ ਕੌਣ? ਪਵੇ ਦੱਜੇ ਤਰੀਏ ਨਾਨਕ ਕਰਮੀ ਲੱਗ। ਜਿੱਥੇ ਗੁਰੂ ਦੀ ਕਰਮ ਕਿਰਪਾ ਹੋਈ ਉਹ ਬੰਦੇ ਬਚ ਗਏ, ਨਹੀਂ ਤਾਂ ਨਦੀ 'ਚ ਹਰ ਬੰਦਾ ਸੜਿਆ, ਹਿੰਸਾ 'ਚ, ਕੋਈ ਮੋਹ 'ਚ, ਕੋਈ ਲੋਭ 'ਚ, ਕੋਈ ਕ੍ਰੋਧ ਵਿੱਚ। ਬਚਣ ਦਾ ਇੱਕੋ ਤਰੀਕਾ ਹੈ, ਸਤਨਾਮ ਸ੍ਰੀ। ਇੱਕ ਨੁਕਤਾ ਕਹਿੰਦਾ, ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ, ਕ੍ਰੋਧ ਹਰ ਬੰਦੇ ਨੂੰ ਆਉਂਦਾ ਹੈ। ਜੇ ਕਿਸੇ ਨੂੰ ਕ੍ਰੋਧ ਆਵੇ ਘਰ ਵਿੱਚ ਬਾਹਰ, ਜਦੋਂ ਤੁਹਾਨੂੰ ਗੁੱਸਾ ਕ੍ਰੋਧ ਦੇ ਰੂਪ ਵਿੱਚ ਬਦਲਣਾ ਸ਼ੁਰੂ ਹੋ ਜਾਏ ਤਾਂ ਉਹਦਾ ਇੱਕੋ ਇਲਾਜ ਹੈ, ਕਿਸੇ ਡਾਕਟਰ ਕੋਲ ਇਲਾਜ ਨਹੀਂ। ਮੈਨੂੰ ਕੋਈ ਡਾਕਟਰ ਦੁਨੀਆ 'ਚ ਵਿਖਾ ਦਿਓ ਜਿਹੜੇ ਡਾਕਟਰ ਕੋਲ ਜਾ ਕੇ ਕਹੋ ਜੀ ਮੈਨੂੰ ਗੁੱਸਾ ਬਹੁਤ ਆਉਂਦਾ ਦਵਾਈ ਦੇ ਦਿਓ, ਮੈਨੂੰ ਕ੍ਰੋਧ ਬਹੁਤ ਆਉਂਦਾ ਕੋਈ ਦਵਾਈ ਦੇ ਦਿਓ, ਕਿਸੇ ਡਾਕਟਰ ਕੋਲ ਕ੍ਰੋਧ ਦੀ ਦਵਾਈ ਨਹੀਂ। ਇੱਕ ਦਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖੀ ਹੈ, ਜੇ ਤੈਨੂੰ ਕ੍ਰੋਧ ਆਉਂਦਾ ਨਾ 5-10 ਵਾਰ ਕਹਿ ਲਿਆ ਕਰ ਧੰਨ ਗੁਰੂ ਰਾਮਦਾਸ, ਧੰਨ ਗੁਰੂ, ਆਖੋ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, 5-10 ਵਾਰ ਗੁਰੂ ਰਾਮਦਾਸ, ਗੁਰੂ ਰਾਮਦਾਸ, ਗੁਰੂ ਰਾਮਦਾਸ, ਕਹਿ ਤੇਰਾ ਕ੍ਰੋਧ ਥੱਲੇ ਹੋ ਜਾਏਗਾ। ਮੈਂ ਕੋਲੋਂ ਨਹੀਂ ਕਹਿ ਰਿਹਾ, ਲਿਖਿਆ ਹੋਇਆ। ਜੇ ਤੂੰ ਕ੍ਰੋਧ ਹਟਾਉਣਾ ਚਾਹੁੰਦਾ ਜਪ ਲਿਆ ਕਰ ਧੰਨ ਗੁਰੂ ਰਾਮਦਾਸ, ਤੇਰਾ ਕ੍ਰੋਧ ਮੁੱਕ ਜਾਏਗਾ, ਤੇਰੇ ਅੰਦਰੋਂ ਕ੍ਰੋਧ ਮੁੱਕ ਜਾਏਗਾ।
ਇਹਨੂੰ ਭੱਟ ਸਾਹਿਬਾਨ ਨੇ ਲਿਖ ਕੇ ਦਿੱਤਾ। ਕਹਿੰਦੇ ਮਨਸਾ ਕਰ ਸਿਮਰੰਤ ਤੁਜੈ ਨਰ, ਮਨ ਚ ਕਹਿ ਗੁਰੂ ਰਾਮਦਾਸ। ਜੇ ਕੋਈ ਬੰਦਾ ਕਹਿ ਲਵੇ ਮਨਸਾ ਕਰ ਸਿਮਰੰਤ ਤੁਜੈ ਨਰ, ਕਾਮ ਕ੍ਰੋਧ ਮਿਟਿਓ ਜੋ ਤਿਣ, ਤੇਰੇ ਮਨ ਚ ਵਿਕਾਰ ਪੈਦਾ ਹੋ ਰਹੇ ਨਾ, ਕਹਿ ਦੇ ਧੰਨ ਗੁਰੂ ਰਾਮਦਾਸ, ਹਟ ਜਾਣੇ। ਕਹਿ ਦੇ ਧੰਨ ਗੁਰੂ ਰਾਮਦਾਸ, ਮਨ ਨੇ ਸ਼ਾਂਤ ਹੋ ਜਾਣਾ। ਮਨਸਾ

ਗੁਰੂ ਰਾਮਦਾਸ ਤੇਰਾ ਕ੍ਰੋਧ ਮਿਟ ਜਾਏਗਾ। ਇਹ ਨੁਕਤਾ ਬਹੁਤੀਆਂ ਸੰਗਤਾਂ ਨੇ ਅਪਣਾਇਆ, ਮੈਨੂੰ ਫੋਨ ਆਉਂਦੇ ਰਹਿੰਦੇ ਨੇ, ਭਾਈ ਸਾਹਿਬ ਜ਼ਿੰਦਗੀ ਬਦਲ ਗਈ, ਲੜਾਈ ਕ੍ਰੋਧ ਬਹੁਤ ਆਉਂਦਾ ਸੀ, ਜਦੋਂ ਹੁਣ ਆਉਂਦਾ ਕਹਿ ਦੇਈਦਾ ਧੰਨ ਗੁਰੂ ਰਾਮਦਾਸ, ਧੰਨ ਗੁਰੂ, ਘਰ 'ਚ ਸ਼ਾਂਤੀ ਬਣੀ। ਕਿਸੇ ਡਾਕਟਰ ਕੋਲ ਦਵਾਈ ਨਹੀਂ ਤੁਹਾਡੇ ਕ੍ਰੋਧ ਦੀ, ਸ਼ਾਂਤੀ ਲੈਣ ਲਈ ਕੋਈ ਚੀਜ਼ ਹੈ, ਕਹਿ ਦਿਆ ਕਰੋ ਧੰਨ ਗੁਰੂ ਰਾਮਦਾਸ, ਧੰਨ ਗੁਰੂ, ਔਰ ਚਿੱਤ ਜੋੜ ਕੇ ਉਸ ਗੁਰੂ ਨੂੰ ਯਾਦ ਕਰੋ। ਇੱਕ ਵਾਰ ਕਹੀਏ ਆਪਾਂ,

ਤੇ ਜਿਹੜਾ ਬੈਠਾ ਸੋਢੀ ਬੈਠਾ ਅੱਖੋ ਧੰਨ ਗੁਰੂ ਧੰਨ ਗੁਰੂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਬਚਣਾ ਕਿਵੇਂ ਪਵੇ ਦੱਜੇ ਨਾਨਕਾ ਤਰੀਏ ਕਰਮੀ ਲੱਗ ਜੇ ਉਹਦੀ ਕਿਰਪਾ ਹੋ ਗਈ ਤੂੰ ਉਹਦਾ ਨਾਮ ਜਪ ਸਤਨਾਮ ਸ੍ਰੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰਬਾਰ ਲੱਗਾ ਥੋੜੇ ਚਿਰਲੇ ਸੁਰਤ ਉੱਥੇ ਲੈ ਕੇ ਜਾਇਓ ਅਜੇ ਸ੍ਰੀ ਹਰਿਮੰਦਰ ਸਾਹਿਬ ਨਹੀਂ ਬਣਿਆ ਅੰਮ੍ਰਿਤਸਰ ਸਰੋਵਰ ਤਿਆਰ ਹੋਇਆ ਹਜ਼ੂਰ ਸਰੋਵਰ ਦੇ ਕੰਢੇ ਰੋਜ਼ ਦੀਵਾਨ ਲਾਉਂਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸ ਰਹੀ ਹੈ ਬਹੁਤ ਘੱਟ ਸਮਾਂ ਗੁਰੂ ਰਾਮਦਾਸ ਮਹਾਰਾਜ ਗੁਰਤਖ਼ਤ ਗੱਦੀ ਤੇ ਰਹੇ 7 ਸਾਲ ਦੂਰ ਦੂਰ ਤੱਕ ਵਡਿਆਈ ਹੋ ਗਈ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਦੂਰੋਂ ਦੂਰੋਂ ਸੰਗਤਾਂ ਆਉਣ ਲੱਗ ਪਈਆਂ ਮਾਲਵੇ ਦੀ ਧਰਤੀ ਤੋਂ ਇੱਕ ਵੱਡਾ ਜਥਾ ਸੰਗਤ ਦਾ ਦਰਸ਼ਨ ਕਰਨ ਆਇਆ ਨਾਲੇ ਸੇਵਾ ਕਰਕੇ ਆਵਾਂਗੇ ਨਾਲੇ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਬਣੇ ਨੇ ਦਰਸ਼ਨ ਕਰਕੇ ਆਵਾਂਗੇ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਦਰਬਾਰ ਸਜਿਆ ਉਸ ਮਾਲਵੇ ਦੇ ਜਥੇ ਵਿੱਚ ਭਵਾਨੀਗੜ੍ਹ ਦੇ ਲਾਗਿਓਂ ਇੱਕ ਬਜ਼ੁਰਗ ਵੀ ਸੰਗਤ ਵਿੱਚ ਰਲਿਆ ਹੈ ਕਿਉਂਕਿ ਭਵਾਨੀਗੜ੍ਹ ਉਹ ਸਾਰੇ ਇਲਾਕੇ ਦੀ ਸੰਗਤ ਮਾਲਵੇ ਤੋਂ ਤੁਰੀ ਹੈ ਜਦੋਂ ਉਹ ਬਜ਼ੁਰਗ ਨਾਲ ਸੰਗਤ ਦੇ ਤੁਰਿਆ ਚਿੱਤ ਵਿੱਚ ਇੱਕੋ ਹੀ ਹੈ ਭਾਗ ਜਾਗੇ ਨੇ ਉਮਰ ਲੰਘ ਚੱਲੀ ਹੈ ਗੁਰੂ ਰਾਮਦਾਸ ਮਹਾਰਾਜ ਦਰਸ਼ਨ ਹੋਣ ਕਿਤੇ ਸਮਾਂ ਲਿਖੇ 'ਚ ਲੱਗ ਜਾਏ ਜਨਮ ਲਿਖੇ 'ਚ ਲੱਗ ਜਾਏ ਗੁਰੂ ਗੁਰੂ ਜਪਦੇ ਉਹ ਬਜ਼ੁਰਗ ਵੀ ਨਾਲ ਤੁਰਿਆ ਹੋਇਆ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਜਦੋਂ ਦਰਬਾਰ ਵਿੱਚ ਆਏ ਪਹਿਲਾਂ ਪੰਗਤ ਵਿੱਚ ਪ੍ਰਸ਼ਾਦਾ ਛਕਿਆ ਅੰਮ੍ਰਿਤ ਸਰੋਵਰ ਵਿੱਚ ਸੰਗਤ ਨੇ ਇਸ਼ਨਾਨ ਕੀਤਾ ਉਹ ਬਜ਼ੁਰਗ ਨੇ ਵੀ ਉਸੇ ਤਰ੍ਹਾਂ ਇਸ਼ਨਾਨ ਪਾਨ ਕਰਕੇ ਸੰਗਤ ਦੇ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸਜੇ ਦਰਬਾਰ ਵਿੱਚ ਵਕਤ ਹੋ ਗਿਆ ਦਰਸ਼ਨ ਕਰਨ ਕਤਾਰ ਵਿੱਚ ਲੱਗ ਗਿਆ ਜਦੋਂ 5-7 ਜਣੇ ਮੋਹਰੇ ਉਹਦੇ ਪਿੱਛੇ ਲੰਬੀ ਕਤਾਰ ਹੌਲੀ ਹੌਲੀ ਉਹਦੀ ਵਾਰੀ ਆ ਰਹੀ ਹੈ ਅਤੇ ਉਸ ਬਜ਼ੁਰਗ ਦੇ ਚਿੱਤ ਵਿੱਚ ਪਤਾ ਕੀ ਆਇਆ ਜਦੋਂ ਮੱਥਾ ਟੇਕਣਾ ਉਦੋਂ ਤਾਂ ਮਿੰਟ ਕੁ ਮਿਲਣਾ ਦਰਸ਼ਨ ਕਰਨ ਨੂੰ ਜਦੋਂ ਮੱਥਾ ਟੇਕਣਾ ਉਦੋਂ ਤਾਂ ਮਿੰਟ ਕੁ ਮਿਲਣਾ ਨਾ 1-2 ਮਿੰਟ ਦਰਸ਼ਨ ਕਰਨ ਨੂੰ ਹੋਵੇ ਨਾ ਪਿੱਛੋਂ ਥੋੜ੍ਹੇ ਦਰਸ਼ਨ ਕਰਨ ਕਿੱਦਾਂ ਦੇ ਦਿਸਦੇ ਨੇ ਗੁਰੂ ਰਾਮਦਾਸ ਆਖੋ ਸਤਨਾਮ ਸ੍ਰੀ ਬੋਲੋ ਧੰਨ ਗੁਰੂ ਰਾਮਦਾਸ ਧੰਨ ਗੁਰੂ ਚਿੱਤ 'ਚ ਆਇਆ ਕਿੱਦਾਂ ਦੇ ਦਿਸਦੇ ਨੇ ਗੁਰੂ ਰਾਮਦਾਸ ਤਾਂ ਉਹਨੇ 5-7 ਬੰਦਿਆਂ ਤੋਂ ਪਿੱਛਿਓ ਨਾ ਥੋੜ੍ਹਾ ਜਿਹਾ ਸਿਰ ਇੱਦਾਂ ਮੁੰਡੀ ਇੱਧਰ ਨੂੰ ਸਿਰ ਕੱਢ ਕੇ ਦੂਰੋਂ ਵੇਖਦਾ ਤਿਰਛੀ ਜੇ ਨਜ਼ਰ ਨਾਲ ਕੀ ਵੇਖਦਾ ਹੈ ਚਿੱਟਾ ਸੀਸ ਤੇ ਦਸਤਾਰਾ ਸਜਿਆ ਲੰਬਾ ਸਤਿਗੁਰ ਜੀ ਦਾ ਕਾਲਾ ਸ਼ਮਸ਼ ਦਾੜਾ ਪ੍ਰਕਾਸ਼ ਹਜ਼ੂਰ ਦਾ ਚੌਂਕੜਾ ਵੱਜਿਆ ਹੋਇਆ ਨੇਤਰ ਬੰਦ ਨੇ ਕੀਰਤਨ ਹੋ ਰਿਹਾ ਸੰਗਤ ਨਮਸਕਾਰ ਕਰਕੇ ਕੀਰਤਨ ਵਿੱਚ ਵਹਿ ਰਹੀ ਹੈ ਉਹਨੇ 1 ਵਾਰ ਦਿਦਾਰ ਪਾਏ ਤੇ ਚਿਹਰਾ ਵੇਖ ਕੇ ਫਿਰ ਮਨ ਕੀਤਾ ਫਿਰ ਵੇਖਾਂ ਫਿਰ ਥੋੜ੍ਹਾ ਜਿਹਾ ਸਿਰ ਐਂ ਕੱਢ ਕੇ ਫਿਰ ਗੁਰੂ ਵੱਲ ਵੇਖਿਆ ਜਦੋਂ ਉਹਨੇ 3 ਵਾਰ ਥੋੜ੍ਹੀ ਜਿਹੀ ਤਿਰਛੀ ਨਜ਼ਰ ਨਾਲ ਸਿਰ ਸੰਗਤ ਤੋਂ ਐਂ ਕੱਢ ਕੇ ਵੇਖਿਆ ਵਾਰੀ ਨੇੜੇ ਹੋ ਰਹੀ ਹੈ ਤੇ ਵੇਖਦਾ ਕੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਖੋਲੇ ਅੰਮ੍ਰਿਤ ਦ੍ਰਿਸ਼ਟੀ ਨਾਲ ਉਹਦੇ ਵੱਲ ਵੇਖਿਆ ਇੱਕਦਮ ਅੱਖਾਂ ਵਿਰਾਗ ਨਾਲ ਭਰ ਗਈ ਨਜ਼ਰ ਮਿਲਦੇ ਉਹਦੇ ਅੰਦਰੋਂ ਵਿਰਾਗ ਛੁੱਟ ਪਿਆ ਅੱਖਾਂ ਚੋਂ ਹੰਝੂ ਕਿਰ ਰਹੇ ਸਨ ਉਹਨੂੰ ਕੋਈ ਵੱਖਰੀ ਝਲਕ ਪੈ ਰਹੀ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਤੱਕ ਪਹੁੰਚ ਗਿਆ ਮੋਰਲੇ 4-5 ਸਰੀਰਾਂ ਨੇ ਮੱਥਾ ਟੇਕ ਲਿਆ ਵਾਰੀ ਆ ਗਈ ਅੱਖਾਂ ਖੁੱਲੀਆਂ ਦਰਸ਼ਨ ਕਰ ਰਿਹਾ ਹੰਝੂ ਚੋ ਰਹੇ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਨੇਤਰ ਖੋਲ ਲਏ ਨਜ਼ਰ ਮਿਲੀ ਗੁਰੂ ਨਾਲ ਇੱਕ ਤੁਹਾਨੂੰ ਬੇਨਤੀ ਕਰਾਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਜਾਓ ਬਾਹਰਲੀ ਦਰਸ਼ਨੀ ਡਿਓੜੀ ਤੋਂ ਲੈ ਕੇ ਅੱਜ ਵੀ ਮੈਂ ਸਿੱਖਾਂ ਦੇ ਦਰਸ਼ਨ ਕਰਨੇ ਜਦੋਂ ਉੱਥੇ ਸਿੱਖਾਂ ਦਾ ਧਿਆਨ ਦਰਸ਼ਨੀ ਡਿਓੜੀ ਤੋਂ ਲੈ ਕੇ ਹਰਿਮੰਦਰ ਸਾਹਿਬ ਅੰਦਰ ਤੱਕ ਹੁੰਦਾ ਸੱਚੀ ਉਹ ਗੁਰੂ ਰਾਮਦਾਸ ਮਹਾਰਾਜ ਕੋਲੋਂ ਬਹੁਤ ਕੁਝ ਲੈ ਕੇ ਆਉਂਦੇ ਜਦੋਂ ਜਾਓ ਇੱਕੋ ਹੀ ਮੰਗ ਹੋਵੇ ਗੁਰੂ ਰਾਮਦਾਸ ਜੀ ਅੱਜ ਪਿਆਰ ਦੇ ਕੇ ਤੋਰਿਓ ਅੱਜ ਪਿਆਰ ਦੇ ਕੇ ਤੋਰਿਓ ਅਤੇ ਉਹਦੀ ਨਿਸ਼ਾਨੀ ਪਤਾ ਕੀ ਹੈ ਹਰਿਮੰਦਰ ਸਾਹਿਬ ਅੰਦਰ ਜਾਂਦਿਆਂ ਜਾਂਦਿਆਂ ਤੁਹਾਡੀਆਂ ਅੱਖਾਂ 'ਚ ਵਿਰਾਗ ਜ਼ਰੂਰ ਆਏਗਾ ਜਦੋਂ ਪ੍ਰੇਮ ਦਾ ਵਿਰਾਗ ਆ ਗਿਆ ਸਮਝੋ ਗੁਰੂ ਨੇ ਪਿਆਰ ਦੇ ਦਿੱਤਾ ਆਖੋ ਗੁਰੂ ਰਾਮਦਾਸ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਅੱਜ ਉਹ ਬਜ਼ੁਰਗ ਨੂੰ ਐਸਾ ਗੁਰੂ ਨੇ ਪਿਆਰ ਦਿੱਤਾ ਨਾ ਨਜ਼ਰ ਪਾ ਕੇ ਉਹ ਵਿਰਾਗ ਨਾਲ ਰੋ ਰਿਹਾ ਵਿਰਾਗ ਨਾਲ ਰੋ ਰਿਹਾ
ਉਹ ਵੀ ਲੋਕ ਨੇ ਉੱਥੇ ਜਿਹੜੇ ਦਰਸ਼ਨੀ ਡਿਓੜੀ ਤੋਂ ਅੰਦਰ ਤੱਕ ਗੱਲਾਂ ਕਰਦੇ ਰਹਿੰਦੇ, ਫੋਟੋਆਂ ਬਣਾਉਂਦੇ ਰਹਿੰਦੇ, ਵੀਡੀਓ ਬਣਾਉਂਦੇ ਰਹਿੰਦੇ। ਜਦੋਂ ਬਜ਼ੁਰਗ ਉੱਤੇ ਗੁਰੂ ਨੇ ਪਿਆਰ ਦੇ ਦਿੱਤਾ, ਵਿਰਾਗ ਨਾਲ ਰੋ ਰਿਹਾ, ਸਤਿਗੁਰਾਂ ਨੇ ਨੇਤਰ ਖੋਲ੍ਹੇ ਅਤੇ ਉਸ ਬਜ਼ੁਰਗ ਵੱਲ ਵੇਖਿਆ, ਨਜ਼ਰ ਮਿਲੀ ਅਤੇ ਹੋਰ ਵਿਰਾਗ ਕਿਰਿਆ। ਹਜ਼ੂਰ ਬੜੇ ਅਦਬ ਨਾਲ ਬੋਲੇ, ਬਜ਼ੁਰਗੋ ਕਿੱਥੋਂ ਆਏ ਹੋ? ਪਿਛਲੀ ਕਤਾਰ ਰੁਕ ਗਈ। ਬਜ਼ੁਰਗੋ ਕਿੱਥੋਂ ਆਏ ਹੋ? ਜੀ ਮੈਂ ਮਾਲਵੇ ਦੀ ਸੰਗਤ ਨਾਲ ਆਇਆ, ਮੈਂ ਕਾਕੜੇ ਪਿੰਡ ਤੋਂ ਆਇਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਪੁੱਛਦੇ, ਕੁਝ ਚਾਹੀਦਾ? ਕਹਿੰਦੇ ਜੀ ਨਹੀਂ ਚਾਹੀਦਾ, ਨਹੀਂ ਕੁਝ। ਸ੍ਰੀ ਗੁਰੂ ਰਾਮਦਾਸ ਮਹਾਰਾਜ ਫਿਰ ਬੋਲੇ, ਕਹਿੰਦੇ ਜੇ ਬਜ਼ੁਰਗੋ ਕੁਝ ਚਾਹੀਦਾ ਮੰਗ ਲਓ, ਦੱਸੋ ਕੁਝ ਚਾਹੀਦਾ, ਜੇ ਕੁਝ ਚਾਹੀਦਾ ਤੇ ਮੰਗ ਲਓ। ਕਹਿੰਦੇ ਨਹੀਂ ਮਹਾਰਾਜ, ਕੁਝ ਨਹੀਂ ਚਾਹੀਦਾ। ਕਿਉਂ? ਫੁਰਨਾ ਹੀ ਨਹੀਂ ਕੋਈ ਮਨ ਵਿੱਚ, ਫੁਰਨਾ ਹੀ ਨਹੀਂ ਸੀ ਕੋਈ। ਹਜ਼ੂਰ ਨੇ ਤੀਜੀ ਵਾਰ ਪੁੱਛਿਆ, ਦੇਖ ਲਓ ਬਜ਼ੁਰਗੋ, ਜੇ ਕੋਈ ਚਾਹੀਦਾ ਤਾਂ ਬਜ਼ੁਰਗੋ ਦੱਸੋ। ਤਾਂ ਫਿਰ ਉਹ ਫੁਰਨਾ ਆ ਗਿਆ ਮਨ 'ਚ। ਕਹਿੰਦੇ ਜੀ ਹੁਣੇ ਹੁਣੇ ਫੁਰਨਾ ਆਇਆ, ਮਹਾਰਾਜ ਮੰਗ ਲਵਾਂ ਫਿਰ? ਗੁਰੂ ਰਾਮਦਾਸ ਮਹਾਰਾਜ ਮੁਸਕਰਾ ਪਏ, ਕਹਿੰਦੇ ਮੰਗੋ ਬਜ਼ੁਰਗੋ, ਦੱਸੋ ਕੀ ਚਾਹੀਦਾ। ਤਾਂ ਬਜ਼ੁਰਗ ਫਿਰ ਬੋਲਿਆ, ਕਹਿੰਦਾ ਗੁਰੂ ਰਾਮਦਾਸ ਜੀ ਗਰੀਬ ਦੇ ਘਰ ਵਿੱਚ ਚਰਨ ਪਾ ਦਿਓਗੇ? ਆਖੋ ਵਾਹਿਗੁਰੂ, ਗਰੀਬ ਦੇ ਘਰ ਵਿੱਚ ਚਰਨ ਪਾ ਦਿਓਗੇ? ਗੁਰੂ ਰਾਮਦਾਸ ਉਹਦੇ ਵੱਲ ਵੇਖੇ, ਪਾਤਸ਼ਾਹ ਦੀ ਨਜ਼ਰ ਮਿਲੀ, ਨਾਲੇ ਉਹ ਰੋ ਰਿਹਾ, ਮਹਾਰਾਜ ਚਰਨ ਪਾ ਦਿਓਗੇ? ਹਜ਼ੂਰ ਨੇ ਨੇਤਰ ਬੰਦ ਕਰ ਲਏ, ਸੰਗਤ ਖਲੋ ਗਈ, ਉਹ ਵੀ ਉੱਥੇ ਖੜਾ, ਪਿਛਲੀ ਕਤਾਰ ਵੀ ਰੁਕੀ ਹੈ। ਗੁਰੂ ਰਾਮਦਾਸ ਨੇਤਰ ਬੰਦ ਕਰਕੇ ਚੁੱਪ ਬੈਠ ਗਏ। ਇੱਕ ਘੜੀ ਤਕਰੀਬਨ 24 ਮਿੰਟ ਕਿਸੇ ਨੇ ਮੱਥਾ ਨਹੀਂ ਟੇਕਿਆ। ਉਹ ਬਜ਼ੁਰਗ ਵੀ ਖੜਾ ਰਿਹਾ, ਧੰਨ ਗੁਰੂ ਰਾਮਦਾਸ ਵੀ ਅੱਖਾਂ ਬੰਦ ਕਰਕੇ ਬੈਠੇ ਰਹੇ। ਇੱਕ ਘੜੀ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਨੇਤਰ ਖੋਲ੍ਹੇ। ਹਜ਼ੂਰ ਹੁਣ ਬੋਲੇ ਫਿਰ, ਪਤਾ ਕੀ ਕਹਿੰਦੇ? ਇੱਕ ਘੜੀ ਤਬ ਤੂਸ਼ਨ ਰਹਿਓ, ਤੂਸ਼ਨ ਦਾ ਅਰਥ ਚੁੱਪ, ਚੁੱਪ ਬੈਠੇ ਰਹੇ।

ਫਿਰ ਹਜ਼ੂਰ ਬੋਲੇ ਕੜੀ ਵਾਰ, ਕਹਿੰਦੇ ਬਜ਼ੁਰਗੋ ਚਰਨ ਪਾਵਾਂਗੇ ਵੀ ਤੁਹਾਡੇ ਘਰ ਚ, ਜ਼ਰੂਰ ਚਰਨ ਪਾਵਾਂਗੇ, ਜ਼ਰੂਰ ਆਵਾਂਗੇ ਅਸੀਂ। ਤੋ ਕਹਿੰਦਾ ਮਹਾਰਾਜ ਕਦੋਂ ਆਉਂਗੇ, ਮਹਾਰਾਜ ਕਦੋਂ ਆਉਂਗੇ? ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆਵਾਂਗੇ ਬਜ਼ੁਰਗੋ। ਤੇ ਕਹਿੰਦਾ ਜੀ ਜਦੋਂ ਆਉਂਗੇ ਕਿੰਨੇ ਕੁ ਸਿੱਖ ਹੋਣਗੇ ਤੁਹਾਡੇ ਨਾਲ? ਮਹਾਰਾਜ ਮੈਂ ਪ੍ਰਸ਼ਾਦਾ ਵੀ ਛਕਾਉਣਾ ਹੈ। ਆਖੋ ਵਾਹਿਗੁਰੂ, ਕਿੰਨੇ ਕੁ ਸਿੱਖ ਹੋਣਗੇ? ਮੈਂ ਪ੍ਰਸ਼ਾਦਾ ਛਕਾਉਣਾ ਹੈ। ਮੋਰੇ ਧੰਨ ਗੁਰੂ ਰਾਮਦਾਸ ਮਹਾਰਾਜ ਥੋੜ੍ਹਾ ਜਿਹਾ ਮੁਸਕਰਾ ਕੇ ਬੋਲੇ, ਕਹਿੰਦੇ 35-40 ਸਿੱਖ ਹੋਣਗੇ ਸਾਡੇ ਨਾਲ, 35-40 ਸਿੱਖ ਹੋਣਗੇ ਸਾਡੇ ਨਾਲ। ਤੇ ਉਹ ਬਜ਼ੁਰਗ ਕਹਿੰਦਾ ਮਹਾਰਾਜ ਕੱਚੇ ਕੋਠੇ ਆ, ਘਰ ਗਰੀਬ ਹੈ, ਇੰਨੇ ਬੰਦਿਆਂ ਦਾ ਪ੍ਰਸ਼ਾਦਾ ਨਹੀਂ ਹੋਣਾ, ਮੈਂ ਤੇ ਤੁਹਾਨੂੰ ਹੀ ਛਕਾਉਣਾ, ਇੰਨੇ ਬੰਦਿਆਂ ਦਾ ਪ੍ਰਸ਼ਾਦਾ ਮੈਂ ਕਿਵੇਂ ਛਕਾਵਾਂਗਾ? ਮੇਰੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ, ਕੱਚੇ ਘਰ ਨੇ, 40 ਬੰਦਿਆਂ ਦਾ ਪ੍ਰਸ਼ਾਦਾ ਕਿੱਥੋਂ ਛਕਾਵਾਂਗਾ? ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਜ਼ੁਰਗੋ ਫਿਕਰ ਨਾ ਕਰੋ, ਅੱਜ ਤੁਹਾਡੇ ਘਰ ਵਿੱਚ ਗੋਡੇ ਗੋਡੇ ਗਰੀਬੀ ਹੈ ਨਾ, ਜਿੱਦਣ ਅਸੀਂ ਆਉਣਾ ਉਦਣ ਮੋਢੇ ਮੋਢੇ ਅਮੀਰੀ ਹੋਏਗੀ, ਜਿੱਦਣ ਅਸੀਂ ਆਉਣਾ ਉਦਣ ਮੋਢੇ ਮੋਢੇ ਅਮੀਰੀ ਹੋਏਗੀ। ਤੇਰੇ ਪੁੱਤ ਪੋਤਿਆਂ ਦਾ ਸ਼ਾਹੂਕਾਰਾ ਚੱਲੇਗਾ, ਤੇਰੇ ਪੁੱਤਰਿਆਂ ਦੀ ਜੈ ਜੈਕਾਰ ਦਿੱਲੀ ਦਰਬਾਰ ਤੱਕ ਹੋਏਗੀ, ਵੱਡੇ ਵੱਡੇ ਰਹੀਸ਼ ਸ਼ਾਹੂਕਾਰ ਤੇਰੇ ਪੋਤਿਆਂ ਦੇ ਕਰਜਾਈ ਹੋਇਆ ਕਰਨਗੇ, ਮੋਢੇ ਮੋਢੇ ਅਮੀਰੀ ਹੋਏਗੀ। ਉਹ ਬਜ਼ੁਰਗ ਇਕਦਮ ਚਰਨੀ ਪੈ ਗਿਆ, ਮਹਾਰਾਜ ਕਦੋਂ, ਮਹਾਰਾਜ ਜੀ ਕਦੋਂ ਆਉਂਗੇ? ਹਜ਼ੂਰ ਫਿਰ ਬੋਲੇ, ਕਹਿੰਦੇ ਨਾ ਅਸੀਂ ਸਰੀਰ ਵਿੱਚ ਹੋਣਾ, ਨਾ ਤੂੰ ਸਰੀਰ ਵਿੱਚ ਹੋਣਾ, ਨੌਵੇਂ ਜਾਮੇ ਵਿੱਚ ਤੇਰੇ ਘਰ ਵਿੱਚ ਚਰਨ ਪਾਵਾਂਗੇ। ਬੜੀ ਲੰਬੀ ਗੱਲ ਕਹੀ, ਤਾਂ ਹਜ਼ੂਰ ਇੱਕ ਘੜੀ ਚੁੱਪ ਰਹੇ।

ਕਹਿੰਦੇ ਅਸੀਂ ਨਹੀਂ ਹੋਣਾ ਸਰੀਰ ਚ, ਤੂੰ ਵੀ ਨਹੀਂ ਹੋਣਾ, ਚਰਨ ਪਾਵਾਂਗੇ ਨੌਵੇਂ ਜਾਮੇ ਵਿੱਚ। ਦੇਖੋ ਗੁਰੂ ਕਿੱਥੋਂ ਤੱਕ ਵਾਅਦਾ ਕਰਦਾ। ਕੋਈ ਭਾਵਨਾ ਬਣਾ ਕੇ ਜਾਵੇ, ਪੀੜੀਆਂ ਤੱਕ ਤੁਸੀਂ ਸਿੱਖੀ ਲਿਜਾ ਸਕਦੇ ਹੋ ਗੁਰੂ ਕੋਲੋਂ, ਕਿਸੇ ਨੂੰ ਮੰਗਣਾ ਆਉਂਦਾ ਹੋਵੇ। ਫਿਰ ਵਕਤ ਆਇਆ ਜੀ, ਇਤਿਹਾਸ ਕਹਿੰਦਾ ਸੱਚੀ ਉਸ ਬਜ਼ੁਰਗ ਦੇ ਪੁੱਤਰ ਪੋਤੇ, ਬੜਾ ਕਾਰੋਬਾਰ ਚੱਲਿਆ, ਸ਼ਾਹੂਕਾਰਾ ਚੱਲਿਆ, ਦਿੱਲੀ ਦਰਬਾਰ ਤੱਕ ਜੈ ਜੈਕਾਰ ਹੋਈ, ਵੱਡੇ ਵੱਡੇ ਰਿਆਸਤਾਂ ਦੇ ਰਾਜੇ ਸ਼ਾਹੂਕਾਰ ਕਰਜਾਈ ਹੋ ਗਏ। ਉਹ ਭਵਾਨੀਗੜ੍ਹ ਕਾਕੜੇ ਤੋਂ ਲੈ ਕੇ ਸਰਹਿੰਦ ਤੱਕ ਉਹਨਾਂ ਦਾ ਸ਼ਾਹੂਕਾਰ ਚੱਲ ਪਿਆ। ਗੁਰੂ ਤੇਗ ਬਹਾਦਰ ਮਹਾਰਾਜ 35-40 ਸਿੱਖ ਲੈ ਕੇ ਪਹੁੰਚੇ। ਫਿਰ ਜਦੋਂ ਨੌਵੇਂ ਪਾਤਸ਼ਾਹ ਆਏ ਨਾ, ਤੇ ਨੌਵੇਂ ਪਾਤਸ਼ਾਹ ਮਾਲਵੇ ਵਿੱਚ ਪ੍ਰਚਾਰ ਕਰਦਿਆਂ ਕਰਦਿਆਂ 35-40 ਸਿੱਖ ਲੈ ਕੇ ਹਜ਼ੂਰ ਪਹੁੰਚੇ ਉਹਨਾਂ ਦੀ ਹਵੇਲੀ ਵਿੱਚ। ਉਹਨੇ ਪਾਤਸ਼ਾਹ ਦੇ ਚਰਨ ਪਵਾਏ, ਹਜ਼ੂਰ ਦਾ ਸਿੰਘਾਸਣ ਲਾ ਕੇ ਰੱਖਿਆ ਹੋਇਆ ਸੀ। ਪਾਤਸ਼ਾਹ ਉਸ ਸਿੰਘਾਸਣ ਤੇ ਵਿਰਾਜਮਾਨ ਹੋਏ, ਕੀਰਤਨ ਸ਼ੁਰੂ ਹੋਇਆ। 3 ਦਿਨ ਹਜ਼ੂਰ ਉਹਨਾਂ ਦੀ ਹਵੇਲੀ ਵਿੱਚ ਰਹੇ, ਤੇ ਉਹਨਾਂ ਪਾਤਸ਼ਾਹ ਨੂੰ ਨਾ ਇੱਕ ਕੀਮਤੀ ਦੁਸ਼ਾਲਾ ਤੇ ਇੱਕ ਵੱਡੀ ਪ੍ਰਹਾਤ ਮੋਹਰਾਂ ਦੀ ਭਰ ਕੇ ਮੱਥਾ ਟੇਕਿਆ। ਹਜ਼ੂਰ ਨੇ ਉਹ ਦੁਸ਼ਾਲਾ ਲੈ ਲਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪ੍ਰਾਤ ਤੋਂ ਦੁਸ਼ਾਲਾ ਚੁੱਕ ਲਿਆ ਤੇ ਵੱਡੀ ਪ੍ਰਾਤ ਭਰੀ ਹੋਈ ਸੋਨੇ ਦੀਆਂ ਮੋਹਰਾਂ ਦੀ। ਹਜ਼ੂਰ ਨੇ ਹੱਥ ਨਾਲ ਪਰਾਂ ਕਰਕੇ ਕਿਹਾ, ਰਹਿਣ ਦੇ ਬਈ, ਮੋਹਰਾਂ ਨਹੀਂ ਲੈਣੀਆਂ। ਉਹਨੇ ਮਹਾਰਾਜ, ਸਾਡਾ ਥੋੜ੍ਹੀ ਹੈ ਕੁਝ, ਤੁਹਾਡਾ ਹੀ ਦਿੱਤਾ। ਸਾਡੇ ਘਰ ਤਾਂ ਗੋਡੇ ਗੋਡੇ ਗਰੀਬੀ ਨਾਲ ਭਰਿਆ ਹੋਇਆ ਸੀ, ਅੱਜ ਮੋਢੇ ਮੋਢੇ ਅਮੀਰੀ ਸ਼ਾਹੂਕਾਰਾ ਸਭ ਤੁਹਾਡਾ ਦਿੱਤਾ, ਆ ਹਵੇਲੀਆਂ ਸਭ ਤੁਹਾਡੀਆਂ ਨੇ ਮਹਾਰਾਜ, ਭੇਟਾ ਕਿਉਂ ਨਹੀਂ ਲੈਣੀ? ਮਹਾਰਾਜ ਤੁਹਾਡੀ ਭੇਟਾ ਚੋਂ ਤੁਹਾਨੂੰ ਦੇ ਰਿਹਾ। ਹਜ਼ੂਰ ਨੇ ਪਤਾ ਕੀ ਕਿਹਾ? ਕਹਿੰਦੇ ਸੇਠ, ਉਹ ਸਿੱਖਾ, ਪ੍ਰਾਤ ਨਹੀਂ ਲੈਣੀ ਮੋਹਰਾਂ ਦੀ, ਗੱਡਾ ਭਰ ਕੇ ਲੈਣਾ। ਆਖੋ ਵਾਹਿਗੁਰੂ, ਪ੍ਰਾਤ ਨਹੀਂ ਲੈਣੀ ਮੋਹਰਾਂ ਦੀ, ਕਹਿੰਦੇ ਗੱਡਾ ਭਰ ਕੇ ਲੈਣਾ। ਤੇ ਉਹਨੇ ਚਰਨਾਂ ਡਿੱਗ ਕੇ ਰੋ ਕੇ ਕਹਿੰਦਾ, ਮਹਾਰਾਜ ਇੱਕ ਦਿਨ ਦਾ ਵਕਤ ਦੇ ਦਿਓ, ਇੱਕ ਦਿਨ ਹਵੇਲੀ ਵੇਚਾਂਗਾ, ਜ਼ਮੀਨ ਵੇਚ ਦਾਂਗਾ, ਘਰ ਦਾ ਸੋਨਾ ਸਭ ਕੁਝ ਵੇਚ ਦਾਂਗਾ, ਜੇ ਗੱਡਾ ਭਰ ਕੇ ਕਿਹਾ, ਗੱਡਾ ਭਰ ਕੇ ਦੇਵਾਂਗਾ, ਮਹਾਰਾਜ ਇੱਕ ਦਿਨ ਦਾ ਵਕਤ ਦੇ ਦਿਓ। ਹਜ਼ੂਰ ਨੇ ਬਾਂਹ ਫੜ ਕੇ ਕਿਹਾ, ਰੁਕ ਜਾ, ਅਜੇ ਵਕਤ ਨਹੀਂ ਆਇਆ, ਲਵਾਂਗੇ ਗੱਡਾ ਭਰ ਕੇ ਮੋਹਰਾਂ ਨਾਲ। ਮਹਾਰਾਜ ਕਦੋਂ ਲਵਾਂਗੇ? ਕਹਿੰਦੇ ਵਕਤ ਆਏਗਾ, ਗੱਡਾ ਭਰ ਕੇ ਮੋਹਰਾਂ ਦਾ ਲਵਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕਰ ਗਏ, ਵਕਤ ਆਇਆ। ਫਿਰ 1704 ਈਸਵੀ ਦਾ ਉਹ ਦਿਨ ਜਿੱਦਣ ਸਰਹੰਦ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦੋਵੇਂ ਪੁੱਤਰੇ ਤੇ ਮਾਤਾ ਗੁਜਰੀ ਦੀਆਂ ਲਾਸ਼ਾਂ 3 ਦਿਨ ਪਈਆਂ ਰਹੀਆਂ। ਐਲਾਨ ਕੀਤਾ ਹਕੂਮਤ ਨੇ, ਕੋਈ ਸੰਸਕਾਰ ਕਰਨਾ ਚਾਹੁੰਦਾ, ਗੱਡਾ ਭਰ ਕੇ ਮੋਹਰਾਂ ਦਾ ਲਿਆਓ। 3 ਦਿਨ ਉਹ ਲਾਸ਼ਾਂ ਪਈਆਂ ਰਹੀਆਂ। ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਸੰਸਕਾਰ ਕਰਨਾ ਕੋਈ ਲਿਆਓ, ਫਿਰ ਜਗ੍ਹਾ ਮੁੱਲ ਖਰੀਦ ਲਏ। ਉਦਣ ਉਸੇ ਬਜ਼ੁਰਗ ਦਾ ਪੁੱਤਰਾ ਦੀਵਾਨ ਟੋਡਰ ਮੱਲ ਗੱਡਾ ਭਰ ਕੇ ਮੋਹਰਾਂ ਦਾ ਲਿਆ, ਸਭ ਕੁਝ ਵੇਚ ਕੇ ਗੱਡਾ ਭਰ ਕੇ ਲਿਆਇਆ। ਸਰਹੰਦ ਚ ਜਗ੍ਹਾ ਨਹੀਂ ਮਿਲੀ, ਨਾਲ ਹੀ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਹਨ, ਜਿੱਥੇ ਸੰਸਕਾਰ ਹੋਇਆ ਸਾਹਿਬਜ਼ਾਦਿਆਂ ਦਾ, ਇਹ ਅੱਤਿਆਂ ਨੇ ਪਿੰਡ ਦੀ ਜ਼ਮੀਨ ਚੌਧਰੀ ਅੱਤੇ ਕੋਲੋਂ ਖੜੀਆਂ ਮੋਹਰਾਂ ਕਰਕੇ ਜਗ੍ਹਾ ਖਰੀਦੀ। ਅੱਜ ਵੀ ਪੂਰੇ ਵਰਲਡ ਵਿੱਚ ਸਭ ਤੋਂ ਕੋਸਟਲੀ ਲੈਂਡ, ਜੇ ਕੋਈ ਮਹਿੰਗੀ ਜ਼ਮੀਨ ਹੈ, ਸਾਹਿਬਜ਼ਾਦਿਆਂ ਦਾ ਸੰਸਕਾਰ ਵਾਲਾ ਸਥਾਨ ਹੈ। ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਉਹਨੇ, ਔਰ ਉਸ ਜਗ੍ਹਾ ਉੱਤੇ ਸੰਸਕਾਰ ਕੀਤਾ। ਜਦੋਂ ਸੰਸਕਾਰ ਕੀਤਾ ਨਾ, ਰੋ ਕੇ ਕਹਿੰਦਾ, ਗੁਰੂ ਤੇਗ ਬਹਾਦਰ ਸਾਹਿਬ, ਗੱਡਾ ਭਰ ਕੇ ਮੋਹਰਾਂ ਦੀ ਸੇਵਾ ਮੰਗੀ ਸੀ ਮੈਂ, ਪਰ ਆਹ ਹਾਲਾਤ ਨਹੀਂ ਸੀ ਮੰਗੇ, ਤੇਰੇ ਪੋਤਿਆਂ ਦਾ ਸੰਸਕਾਰ ਮੈਨੂੰ ਕਰਨਾ ਪਏਗਾ, ਇਹ ਨਹੀਂ ਸੀ ਮੈਂ ਮੰਗਿਆ, ਮੈਂ ਸੇਵਾ ਮੰਗੀ ਸੀ, ਗੱਡਾ ਭਰ ਕੇ ਦੇ ਦਾਂਗਾ ਮੋਹਰਾਂ ਦਾ, ਪਰ ਤੇਰੇ ਪੁੱਤਰਿਆਂ ਦਾ ਸੰਸਕਾਰ ਕਰਨਾ ਪਏ, ਇਹ ਨਹੀਂ ਸੀ ਪਤਾ। ਉਹ ਜਗ੍ਹਾ ਮੁੱਲ ਖਰੀਦੀ। ਅੱਜ ਜਦੋਂ ਤੁਸੀਂ ਫਤਿਹਗੜ੍ਹ ਸਾਹਿਬ ਜਾਓਗੇ, ਜਦੋਂ ਫਤਿਹਗੜ੍ਹ ਸਾਹਿਬ ਜਾਓਗੇ, ਐਂਟਰ ਕਰਦਿਆਂ ਸਭ ਤੋਂ ਪਹਿਲਾਂ ਉਸੇ ਬਜ਼ੁਰਗ ਦੇ ਪੁੱਤਰੇ ਦਾ ਨਾਮ ਲਿਖਿਆ ਹੋਇਆ, ਯਾਦਗਾਰੀ ਗੇਟ ਦੀਵਾਨ ਟੋਡਰ ਮੱਲ, ਪਹਿਲਾਂ ਗੇਟ ਉਹਦਾ ਹੁੰਦਾ ਹੈ, ਫਿਰ ਅੱਗੇ ਸ਼ਹੀਦੀ ਅਸਥਾਨ ਸ਼ੁਰੂ। ਕੋਈ ਗੁਰੂ ਕੋਲੋਂ ਮੰਗ ਲਏ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿੰਨੀਆਂ ਪੀੜ੍ਹੀਆਂ ਤੱਕ ਸਿੱਖੀ ਦੇ ਦਿੱਤੀ। ਆਓ ਇੱਕ ਵਾਰ ਆਪੋ ਆਪਣੀ ਕੁੱਲ ਵੰਸ਼, ਪੁੱਤਾਂ, ਧੀਆਂ, ਪੋਤਿਆਂ, ਦੋਹਤਿਆਂ ਵਾਸਤੇ ਸਿੱਖੀ ਮੰਗਿਓ, ਸਿੱਖੀ ਮੰਗਿਓ, ਕਹੋ ਗੁਰੂ ਰਾਮਦਾਸ ਜੀ ਨੂੰ ਚਿੱਤ ਵਿੱਚ।

बैठा सोडी बैठा सोडी बातिशा आखो धन गुरु रामदास जी धन गुरु रामदास जी धन गुरु राम कल जिथे अपा कथा छी उथे पहुंच गए आप दशमेश पिता श्री गुरु गोबिंद सिंह महाराज जी दिने कंगड़ का तिना भरावान एक भरा भाई शमीरा कहता है जो महाराज की सेवा प्रवान करके कहते ना मंग की चाहिए कहना महाराज मुक्ति दे दो आ सुने हूँ अपने काम आने वाली गल है हूँ ना भज जो हूँ मुक्ति ते आ गई है गल हूँ इतने फिर बंदा कहता नहीं नहीं नहीं नहीं औखा है तो औखा पर छाल मारनी पैंदी है हजूर कहते मुक्ति नहीं मिल सकती जो मंगना मंगाओ साडा घोड़ा खड़ा शमीरिया जा लै जा सूरज डुबण तक जिथों तक फेर देंगा घोड़े नू तेरिया कुल्लां पीढ़ियां दा राज होएगा राज भोगोंगे पर मुक्ति नहीं उन्हें हजूर दे चरण पकड़ लए कहते महाराज नाले कहिंदे गुरु को सब कुछ मिलता है नाले तुहाडे सिख रोज कीर्तन जगाउंदे ने नरपत नारायण नमस्कार ऐसे गुर को बल बल जाइए आप मुकत मोहे तारे रोज पढ़ाउंदे हो साचे साहिबा क्या नहीं घर तेरे फिर मुक्ति तेरे घर च क्यों नहीं मेरे वास्ते क्यों नहीं महाराज मुक्ति मेरे वास्ते क्यों नहीं हजूर ने को गल कही शमीरिया मुक्ति चाहिदी है हां महाराज जन्म मरण तो मुक्त कर दो हवेली पैसा तन दौलत वेख लिया राज भाग महाराज मैनू मुक्ति चाहिए मैनू जन्म मरण तो मुक्त कर दो मैं दोबारा जन्म हजूर फिर मोहरों बोले कहिंदे रुक जा शमीरे तेरे 14 जन्म धरती ते होने ने वो कौन भोगेगा तेरे कर्म कत्ते गए ने हुण जन्म होने ने एक जन्म विच तों दूजे भरावां वल वेख वेख के मां सलोचदा रहा मैं भी खा लवां मैं भी खा लवां कहिंदे एक जन्म होना है इल दा जन्म होना रज रज के मांस खाई करंग खाई जिन्ना खा सकदा मायाधारी होके तू सोचदा रहा एक दिन कर्म बन गया कि सारी हवेली का जो मैं ही मालक हुंदा भरा ना हुंदे कहिंदे ओह लोभ तां मर गया कर्म रह गया एक जन्म सप दा होना है एक जन्म तेरा इल दा होना है एक जन्म तेरा बहुत गरीबी च दुख भोगने पैणगे ये माया ने दुख देने ने हुण ओह कहिंदा महाराज मैनू मुक्ति दे दिओ हजूर कहिंदे एक बचन मनना पैणा इनकार तो नहीं करेगा जे वचन मन लिया फिर पारो तारा हो जाना संतो सागर पारो तरिए जे को वचन कमावे संतन का सो गुर प्रसादी तरिए वचन कमाना पैंदा है आग्या मननी पैंदी है गुरसिख मीत चलो गुर चाली जो गुर कहे सोई भल मानो हर हर कथा नराली मोरे आर्गूमेंट ना कर बहाने ना लब गुरु दी गल मन ले कहदे महाराज हुक्म हजूर कहदे घर जाके सलाह ना करी किसे नाल तेरे कर्म फिर खड़े हो जाने उन्हें तेनू मुकरा देना है उन्हें तेरे कर्म च रुकावट पा देनी है घर जाके सलाह ना करी शमीरिया एक बचन मन ला कल सवेरे खंडे वटे दी पौल अमृत दा बट्टा तैयार होना है किसी इशनान करके आई अमृत छक ला आखो है गुरु कहते किसी ने सलाह ना करी कल अमृत का बाटा तैयार होने किसी इशनान करके आ जाई अमृत छक ली कहते महाराज सत वचन वह घर चला गया उन्हें सलाह नहीं की बिल्कुल नहीं किसी ने कहा ना उन्हें दस्या क्यों गुरु ने कहा सी उन्हें रुकावट पा देनी है कई बार नाल दा रुकावट पा देंदा है कोई नहीं अगले महीने छक लाँगे अगले साल छक लाँगे फिर अगला साल की पता कदों आंदा उन्हें नहीं दस्या सवेरे किसी इशनान किया आ गया गुरु की सेवा च हजूर ने ककार बख्शे खंडे वटे की पौल अमृत का बाटा तैयार होया खंडे की पौल छकई अमृत छकया रहत दृढ़ कराई तो फिर हजूर को घर चला गया तुहाडे च जिन्हां ने अमृत पान किया उन्हां नूं पता है पंज प्यारे पंज चोले भर के केसां च पाउंदे ते नाल कहणगे बोल वाहिगुरु जी का खालसा वाहिगुरु जी की फतेह बोल वाहिगुरु जी का खालसा वाहिगुरु जी की फतेह
ਜਿਨ੍ਹਾਂ ਦੇ ਬੱਚੇ 7 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਉਹਨਾਂ ਨੂੰ ਤੁਸੀਂ ਅੰਮ੍ਰਿਤ ਛਕਾ ਸਕਦੇ ਹੋ। ਜਿਨ੍ਹਾਂ ਬੱਚਿਆਂ ਦੀ ਉਮਰ 7 ਸਾਲ ਤੋਂ ਉੱਪਰ ਹੋ ਗਈ ਹੈ ਉਹਨਾਂ ਨੂੰ ਅੰਮ੍ਰਿਤ ਛਕਾ ਸਕਦੇ ਹੋ। ਇਹ ਮੈਂ ਤੁਹਾਨੂੰ ਬੇਨਤੀ ਕਰਾਂਗਾ, ਜ਼ਰੂਰ ਛਕਾਓ। 5 ਚੁੱਲੇ ਕਿਸਾਂ 'ਚ ਪਾਉਂਦੇ, 5 ਨੇਤਰਾਂ ਵਿੱਚ ਛੱਟੇ, 5 ਚੁੱਲੇ ਛਕਾਏ ਜਾਂਦੇ। ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ 5 ਪਿਆਰੇ ਇੱਕ ਗੱਲ ਕਹਿਣਗੇ, ਅੱਜ ਤੁਹਾਡੇ ਕਿਸਾਂ ਵਿੱਚ ਅੰਮ੍ਰਿਤ ਸਿੰਚਿਆ, ਅੱਜ ਘਰ ਜਾ ਕੇ ਕੇਸੀ ਇਸ਼ਨਾਨ ਨਾ ਕਰਿਓ, ਕੱਲ ਸਵੇਰੇ ਕਰਿਓ। ਰਹਿਣ ਦਿਓ ਅੰਮ੍ਰਿਤ ਦਾ ਅਸਰ, ਇਹਨੂੰ ਪਾਣੀ ਨਾ ਸਮਝਿਓ, ਗੁਰੂ ਦੀ ਵੱਡੀ ਬਖਸ਼ਿਸ਼ ਹੈ। 5 ਪਿਆਰੇ ਕਹਿਣਗੇ, ਇਸ਼ਨਾਨ ਨਾ ਕਰੀ ਅੱਜ ਜਾ ਕੇ, ਕੱਲ ਸਵੇਰੇ ਕੇਸੀ ਇਸ਼ਨਾਨ ਕਰਿਓ, ਰਹਿਣ ਦੇ ਅੱਜ ਅੰਮ੍ਰਿਤ। ਉਹਨੂੰ ਹੁਕਮ ਕੀਤਾ, ਉਹ ਘਰ ਚਲੇ ਗਏ ਤਾਂ ਭਾਈ ਸ਼ਮੀਰਾ ਅੰਮ੍ਰਿਤ ਛੱਕ ਕੇ ਘਰ ਚਲਾ ਗਿਆ। ਜਦੋਂ ਰਾਤੀ ਸੁੱਤਾ ਨਾ, ਉਹਨੂੰ ਬੜਾ ਭਿਆਨਕ ਸੁਪਨਾ ਆਇਆ, ਤ੍ਰਭਕ ਕੇ ਉੱਠਿਆ। ਉੱਠ ਕੇ ਉਹਨੇ ਘੜੇ ਚੋਂ ਪਾਣੀ ਪੀਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦਿਆਂ ਫਿਰ ਸੌਂ ਗਿਆ। ਥੋੜ੍ਹੇ ਮਿੰਟ ਲੰਘੇ, ਫਿਰ ਡਰਾਉਣਾ ਸੁਪਨਾ ਆਇਆ, ਉਹਦਾ ਮਾਸ ਕੋਈ ਨੋਚ ਰਿਹਾ, ਉਹਦੀ ਛਾਤੀ 'ਤੇ ਆ ਕੇ ਸੱਪ ਬਹਿ ਗਿਆ। ਉਹਨੂੰ ਡਰਾਉਣੇ ਸੁਪਨੇ ਆ ਰਹੇ, ਕੋਈ ਉਹਨੂੰ ਖਿੱਚ ਕੇ ਲੈ ਕੇ ਜਾ ਰਿਹਾ। ਸੁਪਨਿਆਂ 'ਚ ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਕੇਸੀ ਇਸ਼ਨਾਨ ਕੀਤਾ, ਘੜੇ ਭਰੇ ਹੋਏ ਸੀ ਪਾਣੀ ਦੇ, ਇਸ਼ਨਾਨ ਕੀਤਾ, ਬਹਿ ਗਿਆ, ਗੁਰੂ ਦੀ ਬਾਣੀ ਪੜ੍ਹੀ, ਵਾਹਿਗੁਰੂ ਵਾਹਿਗੁਰੂ ਜਪਿਆ, ਦਿਨ ਚੜਿਆ, ਸਤਿਗੁਰ ਦੀ ਸੇਵਾ 'ਚ ਆ ਗਿਆ। ਸਾਰਾ ਦਿਨ ਸੇਵਾ ਕੀਤੀ ਅਤੇ ਹਜ਼ੂਰ ਨੇ ਐਲਾਨ ਕੀਤਾ, ਅੱਜ ਦੁਪਹਿਰ ਦੇ ਦੀਵਾਨ ਤੋਂ ਬਾਅਦ ਅਸੀਂ ਅੱਗੇ ਚਲੇ ਜਾਣਾ। ਦਸਮ ਪਾਤਸ਼ਾਹ ਨੇ ਕਿਹਾ, ਸਿੱਖੋ ਤਿਆਰੀ ਕਰੋ, ਆਪਾਂ ਅੱਗੇ ਜਾਣਾ। ਹਜ਼ੂਰ ਸਾਬੋ ਕੀ ਤਲਵੰਡੀ ਵੱਲ ਵਧਣ ਲੱਗੇ, ਪਾਤਸ਼ਾਹ ਨੇ ਜਾਣ ਦਾ ਐਲਾਨ ਕੀਤਾ, ਸਾਰੀ ਸੰਗਤ ਵਿਰਾਗ ਵਿੱਚ ਸੀ। ਜਦੋਂ ਮਹਾਰਾਜ ਸ਼ਾਮ ਨੂੰ ਤੁਰਨ ਲੱਗੇ ਨਾ, ਅਤੇ ਸ਼ਮੀਰਾ ਸੰਗਤ ਵਿੱਚ ਲਾਈਨ ਲਾ ਕੇ ਖੜ੍ਹੇ, ਸਤਿਗੁਰੂ ਲੰਘ ਰਹੇ ਨੇ, ਜਦੋਂ ਕੋਲੋਂ ਲੰਘੇ ਨਾ, ਹਜ਼ੂਰ ਨੇ ਮੋਢੇ 'ਤੇ ਹੱਥ ਧਰਿਆ, ਸ਼ਮੀਰਿਆ ਠੀਕ ਹੈ? ਰੋ ਪਿਆ। ਮੇਰੇ ਕਹਿੰਦੇ ਰੋਂਦਾ ਕਿਉਂ ਹੈ? ਕਹਿੰਦਾ ਜੀ ਪਤਾ ਨਹੀਂ ਦੁਬਾਰਾ ਜ਼ਿੰਦਗੀ ਤੁਹਾਡੇ ਦਰਸ਼ਨ ਹੋਣ ਕਿ ਨਾ ਹੋਣ, ਮੈਂ ਬੁੱਢਾ ਹੋ ਗਿਆ, ਪਤਾ ਨਹੀਂ ਦੁਬਾਰਾ ਦਰਸ਼ਨ ਹੋਣੇ ਕਿ ਨਹੀਂ ਹੋਣੇ। ਮਹਾਰਾਜ ਬਸ ਜਨਮ ਮਰਨ ਤੋਂ ਮੁਕਤ ਕਰ ਦਿਓ, ਜਨਮ ਮਰਨ ਤੋਂ ਮੁਕਤ ਕਰ ਦਿਓ। ਹਜ਼ੂਰ ਕਹਿੰਦੇ ਕਿਹੜਾ ਜਨਮ? ਕਹਿੰਦੇ ਜਿਹੜੇ ਮਹਾਰਾਜ ਤੁਸੀਂ ਕਹਿੰਦੇ 14 ਜਨਮ ਹੋਣੇ। ਪਾਤਸ਼ਾਹ ਫਿਰ ਉਹਦੇ ਚਿਹਰੇ ਵੱਲ ਵੇਖ ਕੇ ਕਹਿੰਦੇ, ਸ਼ਮੀਰਿਆ ਤੂੰ ਬਚਨ ਮੰਨ ਲਿਆ, ਖੰਡੇ ਵਾਟੇ ਦੀ ਪੌਲ ਛੱਕ ਲਈ, ਸੱਚ ਦੱਸ, ਰਾਤੀ ਸੁਪਨੇ ਆਏ ਸੀ ਤੈਨੂੰ ਡਰਾਉਣੇ? ਕਹਿੰਦੇ ਹਾਂ ਮਹਾਰਾਜ, ਸੁਪਨੇ ਤਾਂ ਆਏ ਸੀ। ਪਾਤਸ਼ਾਹ ਕਹਿੰਦੇ ਫਿਰ ਕਿਹੜੇ ਜਨਮਾਂ ਦੀ ਗੱਲ ਕਰਦੇ, ਤੂੰ ਅੰਮ੍ਰਿਤ ਛਕਿਆ, 14 ਦੇ 14 ਜਨਮ ਰਾਤੀ ਸੁਪਨੇ ਵਿੱਚ ਕੱਟ ਦਿੱਤੇ। ਗੁਰੂ ਸੁਪਨੇ ਵਿੱਚ ਕਰਮ ਕੱਟ ਦਿੰਦਾ, ਸੁਪਨੇ ਵਿੱਚ, ਸੁਪਨੇ ਵਿੱਚ ਦੁੱਖ ਕੱਟੇ ਜਾਂਦੇ, ਸੁਪਨੇ ਵਿੱਚ ਜਨਮ ਕਰਮ ਕੱਟੇ ਜਾਂਦੇ, ਪਰ ਸ਼ਰਤ ਇੱਕ ਹੈ, ਗੁਰੂ ਦਾ ਬਚਨ ਮੰਨਣਾ ਪੈਂਦਾ। ਸ਼ਮੀਰੇ ਦੇ 14 ਜਨਮ ਹਜ਼ੂਰ ਨੇ ਸੁਪਨੇ ਵਿੱਚ ਕੱਟਤੇ, ਪਰ ਉਹਨੇ ਗੁਰੂ ਦਾ ਬਚਨ ਮੰਨਿਆ। ਆਪਾਂ ਗੁਰੂ ਦਾ ਬਚਨ ਮੰਨੀਏ, ਜਿਨੀ ਕੇਸ ਨਹੀਂ ਰੱਖੇ ਕਿੱਸਾ ਤਾਰੀ ਹੋਵੋ, ਜਿਨੀ ਕੇਸ ਰੱਖੇ ਨੇ ਖੰਡੇ ਵਾਟੇ ਦੀ ਪੌਲ ਛਕੋ। ਜੇ ਨਾਲ ਦਾ ਨਹੀਂ ਮੰਨਦਾ, ਇਕੱਲੇ ਛੱਕ ਸਕਦੇ ਹੋ, ਨਾ ਕਿਸੇ ਭੈਣ ਉੱਤੇ ਕੋਈ ਰੋਕ ਟੋਕ, ਨਾ ਕਿਸੇ ਵੀਰ ਉੱਤੇ। 7 ਸਾਲ ਦੀ ਉਮਰ ਹੋ ਗਈ, ਬੱਚੇ ਨੂੰ ਅੰਮ੍ਰਿਤ ਜ਼ਰੂਰ ਛਕਾਓ, ਇਹ ਬਹੁਤ ਜ਼ਰੂਰੀ ਹੈ ਭਾਈ, ਖੰਡੇ ਵਾਟੇ ਦੀ ਪੌਲ ਛੱਕ ਲਓ। 5 ਪਿਆਰੇ ਟਕਸਾਲ ਦੇ ਦੱਸਣ, ਪਹਿਲਾਂ ਇੱਦਾਂ ਹੁੰਦਾ ਸੀ ਵੀ ਬਈ ਦੋਵੇਂ ਜਣੇ ਛਕੋ, ਮੀਆਂ ਬੀਬੀ ਦੋਵੇਂ ਛਕੋ, ਸਿੰਘ ਨੂੰ ਕਿਹਾ ਆਪਣੀ ਸਿੰਘਣੀ ਨੂੰ ਲਿਆ ਤਾਂ ਛਕਾਉਣੇ। ਕਹਿੰਦੇ ਇੱਕ ਵਾਰ ਇੱਕ ਮਾਈ ਆ ਗਈ ਛਕਣ ਇਕੱਲੀ, 5 ਪਿਆਰਿਆਂ ਨੂੰ ਕਹਿੰਦੀ ਅੰਮ੍ਰਿਤ ਪਾਨ ਕਰਨਾ, ਉਹ ਕਹਿੰਦੇ ਤੇਰੇ ਨਾਲ ਦਾ ਤੇਰਾ ਸਰਦਾਰ ਸਿੰਘ, ਕਹਿੰਦੀ ਜੀ ਉਹ ਨਹੀਂ ਅਜੇ ਮੰਨਦਾ। ਕਹਿੰਦੇ ਮਾਤਾ ਫਿਰ ਤੈਨੂੰ ਨਹੀਂ ਛਕਾ ਸਕਦੇ, ਇਕੱਠੇ ਆਓ ਦੋਵੇਂ। ਅਤੇ ਉਹ ਮਾਤਾ ਨੇ 5 ਪਿਆਰਿਆਂ ਨੂੰ ਪਤਾ ਕੀ ਕਿਹਾ ਹੱਥ ਜੋੜ ਕੇ? ਕਹਿੰਦੀ ਤੁਸੀਂ ਲਿਖ ਕੇ ਦੇ ਦਿਓਗੇ, ਲਿਖ ਕੇ ਦਿਓ ਮੈਨੂੰ। ਤੁਸੀਂ ਮੈਨੂੰ ਅੰਮ੍ਰਿਤ ਛਕਣ ਤੋਂ ਨਾ ਕਰ ਰਹੇ ਹੋ, ਛਕਾਉਣ ਤੋਂ, 6 ਸਾਲ ਨੂੰ, 6 ਮਹੀਨਿਆਂ ਨੂੰ, 2 ਸਾਲਾਂ ਨੂੰ, ਜੇ ਮੈਂ ਅੰਮ੍ਰਿਤ ਛਕੇ ਬਗੈਰ ਮਰ ਗਈ, ਮੇਰੇ ਨਾਲ ਦਾ ਨਾ ਮੰਨਿਆ, ਮੈਨੂੰ ਮੁਕਤੀ ਦਾ ਵਾਅਦਾ ਲਿਖ ਕੇ ਦਿਓ ਦਰਗਾਹ ਦਾ, ਮੈਨੂੰ ਦਵਾਓਗੇ ਉੱਥੋਂ ਮੁਕਤੀ, ਮੇਰਾ ਵਾਅਦਾ ਲਿਖ ਕੇ ਦਿਓ ਮੈਨੂੰ। ਉਹ 5 ਪਿਆਰੇ ਗੁਰਮਤੇ 'ਚ ਬਹਿ ਗਏ। ਉਹਨਾਂ ਕਿਹਾ ਜਿਹਦਾ ਇੰਨਾ ਵਿਸ਼ਵਾਸ ਹੈ ਇੱਦਾਂ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਹਾਂ ਮਾਤਾ, ਤੂੰ ਇਕੱਲੀ ਛੱਕ ਸਕਦੀ ਹੈ। ਉਦੋਂ ਤੋਂ ਫਿਰ ਉਹ ਮੈਨੂੰ ਟਕਸਾਲ ਦੇ 5 ਪਿਆਰੇ ਕਹਿੰਦੇ ਜੀ ਹੁਣ ਨਹੀਂ ਅਸੀਂ ਕਿਸੇ ਨੂੰ ਰੋਕੀ ਦਾ, ਕੋਈ ਇਕੱਲਾ ਆ ਜਾਏ ਉਹਨੂੰ ਕਿਹਾ ਛੱਕ ਲਓ, ਉੱਥੇ ਕਰਮ ਆਪੋ ਆਪਣੇ। ਮੇਰਾ ਵਿਸ਼ਵਾਸ ਹੈ ਇੱਕ ਜਣਾ ਛੱਕ ਲੈ,
ਗੁਰੂ ਦੀ ਬਾਣੀ ਦਾ ਨਿਤਨੇਮ ਹੀ ਹੋ ਜਾਵੇ, ਤੁਹਾਡੇ ਘਰ ਵਿੱਚ ਜਾਗ ਲੱਗ ਜਾਣਾ, ਦੂਜੇ ਦੇ ਵੀ ਕਰਮ ਬਦਲ ਜਾਣਗੇ। ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ, ਮਾਈਆਂ ਨਾ ਦਹੀਂ ਵਿੱਚੋਂ ਦੋ ਚਮਚੇ ਕੱਢ ਕੇ ਫਰਿੱਜ 'ਚ ਰੱਖ ਲੈਂਦੀਆਂ ਕੌਲੀ 'ਚ, ਉਹਨੂੰ ਕਹਿੰਦੇ ਜਾਗ ਰੱਖ ਲਿਆ। ਜਾਗ ਕੀ ਕਹਿੰਦੇ? ਜਾਗ ਰੱਖ ਲਿਆ। ਬੀਬੀ ਉਹ ਤੁਸੀਂ ਕੀ ਕਹਿੰਦੀ ਆ? ਜਾਗ, ਜਾਗ ਰੱਖ ਲਿਆ। ਇੱਕ ਚਮਚਾ ਦਹੀਂ ਦਾ 4 ਕਿਲੋ ਦੁੱਧ 'ਚ ਪਾ ਦਿਓ, ਦੁੱਧ ਵੀ ਸਵੇਰੇ ਦਹੀਂ ਬਣ ਜਾਂਦਾ। ਜੇ ਇੱਕ ਚਮਚਾ ਜਾਗ ਲਾ ਕੇ 4 ਕਿਲੋ ਦੁੱਧ ਦਹੀਂ ਹੋ ਸਕਦਾ। ਇੱਕ ਜਣਾ ਬਾਣੀ ਪੜ੍ਹਨ ਲੱਗ ਜਾਏ, ਅੰਮ੍ਰਿਤ ਛਕ ਲਏ, ਘਰ 'ਚ ਸਿੱਖੀ ਦਾ ਜਾਗ ਲੱਗ ਸਕਦਾ। ਇਸ ਲਈ ਜਾਗ ਲਾਓ ਆਪਣੇ ਘਰ 'ਚ, ਬਾਣੀ ਪੜ੍ਹੋ, ਅੰਮ੍ਰਿਤ ਛਕੋ। ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਮੰਗੀ ਆਪਾਂ, ਸਿੱਖੀ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਸਿੱਖੀ ਬਖਸ਼ੋ, ਸਿੱਖੀ ਬਖਸ਼ੋ, ਸਿੱਖੀ ਵਾਹਿਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਜਾਇਦਾਦ ਹੈ, ਜਿਹਨੂੰ ਦੇਣਾ ਚਾਹੁਣ ਉਹਨੂੰ ਦੇ ਦੇਣ, ਜਿੱਥੋਂ ਵਾਪਸ ਲੈਣਾ ਚਾਹੁਣ ਉੱਥੋਂ ਵਾਪਸ ਲੈ ਲੈਣ। ਇਸ ਲਈ ਗੁਰੂ ਅੱਗੇ ਅਰਦਾਸ ਕਰਿਓ, ਮਹਾਰਾਜ ਸਿੱਖੀ ਬਖਸ਼ੋ, ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਅਮੀਰ ਹੋ ਜਾਣਾ, ਕਨੇਡਾ ਪਹੁੰਚਣਾ, ਦਿਸ ਇਜ਼ ਨੋਟ ਫਾਈਨਲ ਡੈਸਟੀਨੇਸ਼ਨ, ਇਹ ਕੋਈ ਆਖਰੀ ਪੜਾਅ ਨਹੀਂ ਹੈ, ਇੱਥੋਂ ਅੱਗੇ ਪਹੁੰਚਣਾ, ਗੁਰੂ ਦੇ ਸਿੱਖ ਬਣਨਾ। ਆਓ ਗੁਰੂ ਕੋਲੋਂ ਮੰਗੀਏ, ਮਹਾਰਾਜ ਸਿੱਖੀ ਬਖਸ਼ੋ, ਚਿੱਤ ਜੋੜ ਕੇ ਆਪਣੇ ਗੁਰੂ ਤੋਂ ਬਲਿਹਾਰ ਜਾ ਕੇ ਕਹੀਏ, ਸਤ

0: ਕਰੀਦਾ, ਪੇਸ਼ੈਂਸ ਵਧਾਈ ਦੀ ਹੈ। ਚਾਬੀ ਤਾਂ ਕੀ ਲੱਭ ਹੀ ਜਾਣੀ ਹੈ, ਕੋਈ ਚੀਜ਼ ਗੁੰਮ ਕੇ ਲੱਭ ਜਾਏਗੀ, ਉਹਨੂੰ ਗੱਲ ਨਾ ਵਧਾਓ। ਲੋਕਾਂ ਦੇ ਪਾਸਪੋਰਟ ਗੁੰਮਿਓ ਲੱਭ ਜਾਂਦੇ ਨੇ ਵੀਜ਼ਿਆਂ ਵਾਲੇ, ਕਿਹੜੀ ਚੀਜ਼ ਹੈ ਜਿਹੜੀ ਨਹੀਂ ਲੱਭਦੀ? ਕਲੇਸ਼ ਨਾ ਵਧਾਓ, ਪੇਸ਼ੈਂਸ ਰੱਖੋ, ਜੀ ਕਹਿ ਕੇ ਬੋਲੋ, ਕਦੇ ਵੀ ਅਨਰਿਸਪੈਕਟਡ ਨਾ ਹੋਵੋ, ਰਿਸਪੈਕਟ ਦਿਓ, ਇੱਜ਼ਤ ਦਿਓ, ਜੀ ਕਹਿ ਕੇ ਬੋਲੋ, ਜੀ ਕਹਿ ਕੇ ਬੁਲਾਓ, ਫਿਰ ਵੇਖੋ ਤੁਹਾਡੇ ਘਰ ਵਿੱਚ ਗੁਰੂ ਦੀ ਬਖਸ਼ਿਸ਼। ਮੇਰਾ ਗੁਰੂ ਕਹਿੰਦੇ ਆਓ ਜੀ, ਤੂੰ ਆਓ ਹਮਾਰੇ, ਹਰ ਜਸ ਸਰਵਣ ਸੁਣਾਵਣ, ਉਹ ਸਿੱਖੋ, ਜੀ ਕਹਿਣਾ ਸਿੱਖ ਲਓ, ਤੁਹਾਡੇ ਘਰ ਵਿੱਚ ਆਪਣੇ ਆਪ ਸਵਰਗ ਬਣ ਜਾਣ। ਇਹ ਤਾਂ ਮੈਂ ਤੁਹਾਨੂੰ ਬੇਨਤੀ ਕੀਤੀ, ਤੁਹਾਡੇ ਬੱਚੇ ਤੁਹਾਤੋਂ ਸਿੱਖਦੇ ਨੇ, ਵੇਖ ਵੇਖ ਕੇ ਸਿੱਖਦੇ ਨੇ, ਤੁਸੀਂ ਪਿਆਰ ਕਰੋਗੇ ਆਪਸ ਵਿੱਚ, ਜੀ ਬੋਲੋਗੇ, ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ। ਇਸ ਲਈ ਆਪਣਾ ਘਰ ਤੁਹਾਡੇ ਆਪਣੇ ਹੱਥ ਹੈ, ਫਿਰ ਅਰਦਾਸਾਂ ਕੰਮ ਆਉਣੀਆਂ ਜੇ ਤੁਸੀਂ ਆਪ ਆਪਣੇ ਆਪ ਨੂੰ ਚੇਂਜ ਕਰੋਗੇ। ਸੋ ਪਲੀਜ਼ ਆਫਟਰ ਮੈਰਿਜ ਆਪਣੀਆਂ ਹੈਬਿਟਸ ਚੇਂਜ ਕਰੋ, ਆਪਣੇ ਸੁਭਾਅ ਬਦਲੋ, ਜੀ ਕਹਿ ਕੇ ਬੁਲਾਓ। ਮੈਨੂੰ ਕੈਲਗਰੀ ਚੁਦਣ ਦੇ ਕਈ ਮੈਸੇਜ ਆਏ ਆ, ਜਿਨ੍ਹਾਂ ਨੇ ਲਿਖਿਆ, ਭਾਈ ਸਾਹਿਬ ਜੀ ਹੁਣ ਮੇਰੀ ਸਿੰਘਣੀ ਮੈਨੂੰ ਜੀ ਕਹਿਣ ਲੱਗ ਪਈ ਹੈ, ਅਤੇ ਨਾਲ ਉਹਨੇ ਵੀ ਲਿਖਿਆ ਤੁਸੀਂ ਵੀ ਜੀ ਕਹੋਗੇ। ਕਹਿੰਦੇ ਹਾਂਜੀ, ਕਹਿੰਦਾ ਮੈਂ ਵੀ ਹੁਣ ਉਹਨੂੰ ਜੀ ਕਹਿ ਕੇ ਬੁਲਾਉਣ ਲੱਗ ਪਿਆ। ਇੱਕ ਦੂਜੇ ਨੂੰ ਜੀ ਕਹੋ, ਰਿਸਪੈਕਟ ਕਰੋ, ਤੁਹਾਡਾ ਘਰ ਸਵਰਗ ਬਣ ਜਾਏਗਾ, ਫਿਰ ਕਿਸੇ ਕੋਲੋਂ ਕੁਝ ਕਰਾਉਣ ਦੀ ਲੋੜ ਨਹੀਂ, ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਏਗੀ। ਸੋ ਪਲੀਜ਼ ਆਪਣੇ ਘਰਾਂ ਵਿੱਚ ਇਹ ਪਿਆਰ ਵਧਾਓ, ਬਾਣੀ ਪੜ੍ਹੋ, ਤੁਹਾਡੇ ਘਰ ਬਾਰੋਂ ਵੱਸਦੇ ਰਹਿਣ, ਖੁਸ਼ ਰਹਿਣ, ਤੁਸੀਂ ਕਾਰੋਬਾਰਾਂ ਤਰੱਕੀ ਕਰੋ, ਫਿਰ ਤੁਹਾਡਾ ਚਿੱਤ ਇੱਥੇ ਵੀ ਗੁਰਦੁਆਰੇ ਲੱਗਣਾ। ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਸਾਰਿਆਂ ਨੂੰ ਸਿੱਖੀ ਸਿੱਧਕ ਬਖਸ਼ਣ, ਤੁਹਾਡੇ ਕਾਰੋਬਾਰਾਂ 'ਚ ਤੁਹਾਨੂੰ ਵਾਧੇ ਦੇਣ, ਤੁਹਾਡੇ ਪਰਿਵਾਰਾਂ ਵਿੱਚ ਪਿਆਰ, ਇਤਫਾਕ, ਸਿੱਖੀ ਬਖਸ਼ਣ, ਇਹ ਸਭ ਨੂੰ ਮਹਾਰਾਜ ਬਖਸ਼ਣ। ਮੈਨੂੰ ਅਸੀਸ ਦਿਓ ਇੱਕ, ਉਹ ਪਤਾ ਕਿ ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। 10 ਦਿਨ ਪਾਤਸ਼ਾਹ ਨੇ ਸੇਵਾ ਲਈ ਹੈ ਕਥਾ ਦੀ, ਮੈਂ ਇਕੱਲਾ ਤੁਹਾਨੂੰ ਸੁਣਾਉਣ ਜੋਗਾ ਨਾ ਰਹਿ ਜਾ। ਅਸੀਸ ਦਿਓ ਅਸੀਂ ਆਪਣੇ ਜੀਵਨ ਵਿੱਚ ਵੀ ਕਮਾ ਸਕੀਏ, ਤਾਂ ਜੋ ਤੁਹਾਡੀ ਚਰਨ ਧੂੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਕਿਉਂਕਿ ਟ੍ਰੈਫਿਕ ਵਾਲਾ ਚੌਂਕ 'ਚ ਖੜਾ ਰਹਿੰਦਾ ਨਾ, ਕਹਿੰਦਾ ਲੰਘ ਜਾਓ, ਇਸ਼ਾਰੇ ਕਰਦਾ, ਲੋਕ ਲੰਘ ਜਾਂਦੇ, ਉਹ ਅੰਮ੍ਰਿਤਸਰ ਪਹੁੰਚ ਜਾਂਦੇ। ਟ੍ਰੈਫਿਕ ਵਾਲਾ ਸ਼ਾਮ ਤੱਕ ਉੱਥੇ ਖੜਾ ਰਹਿੰਦਾ, ਕਿਤੇ ਅਸੀਂ ਤੁਹਾਨੂੰ ਦੱਸਣ ਵਾਲੇ ਉੱਥੇ ਹੀ ਨਾ ਖੜੇ ਰਹਿ ਜਾਈਏ। ਅਰਦਾਸ ਕਰਿਓ, ਅਸੀਸ ਦਿਓ ਸਾਧ ਸੰਗਤ, ਸਾਡਾ ਵੀ ਜੀਵਨ ਜਨਮ ਸਫਲ ਹੋਵੇ, ਅਸੀਂ ਵੀ ਜੁੜ ਸਕੀਏ, ਆਪਣੇ ਬੱਚਿਆਂ ਨੂੰ ਵੀ ਅਸੀਂ ਜੋੜ ਸਕੀਏ, ਫਿਰ ਇਹ ਸਾਡੇ ਵੀ ਅਤੇ ਤੁਹਾਡੇ ਵੀ ਹੋਣਗੇ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਿਤਾ ਜੀਆਂ ਦਾ, ਜੋ ਤਰੁੱਟ ਕੇ ਬਖਸ਼ਿਸ਼ ਸ਼ੰਕਰ ਦੇ, ਇੱਥੋਂ ਦੇ ਸਾਰੇ ਵਜ਼ੀਰ ਗ੍ਰੰਥੀ ਸਿੰਘ, ਭਾਈ ਜਗਤਾਰ ਸਿੰਘ ਜੀ, ਭਾਈ ਬਲਜੀਤ ਸਿੰਘ ਜੀ, ਗਿਆਨੀ ਰਣਜੀਤ ਸਿੰਘ ਜੀ, ਸਾਰੇ ਸਿੰਘਾਂ ਦਾ ਧੰਨਵਾਦ, ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ, ਰੱਬ ਵਰਗੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ, ਵਿੱਚ ਸੰਗਤ ਹਰਿ ਪ੍ਰਭ ਵਸਿਆ ਜੀ। ਉਹ ਗੱਜ ਕੇ ਅਸੀਸ ਦਿਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ, ਸਤਿਗੁਰ ਪ੍ਰਸਾਦਿ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ

ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਖੇ ਬੋਲੋ ਜੀ ਬੋਲੋ ਜੀ।

ਗੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ, ਪੜੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੇ ਦਰ ਦੀ

ਪ੍ਰਸਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਗਰੀਬਨਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਰਿਵਾਰਾਂ ਵਿੱਚ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ।

ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਗਰੀਬ ਨਵਾਜ, ਦਰ ਆਈ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਅੰਮ੍ਰਿਤ ਵੇਲੇ ਦੇ ਜਾਗਣੇ, ਨਾਮਦਾਨ ਇਸ਼ਨਾਨ ਦ੍ਰਿੜ ਕਰਵਾਉਣਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ, ਖੰਡਾ ਜਾ ਕੇ ਹਾਥ ਮੈਂ ਕਲਗੀ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਜਗ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ, ਬੋਲੇ ਸੋ ਨਿਹਾਲ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀ ਹੈ ਐਨਸ ਸਹਿਜ ਸੁਭਾਅ ਦਰਸ਼ਨ ਪਰਸੀਐ ਗੁਰੂ ਕੈ ਜਨਮ ਵਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂ ਦੈ ਸਾਹੋ ਜਿਸ ਪਾਸ ਬੈਠੀਆਂ ਸੋਈਐ ਸਭਨਾਂ ਦਾ ਵੇਸਾਹੋ ਧਾਨਾ

0: ਨਾਮ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜੇ ਵਾਹ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਤੀ ਜਾਸੀ ਆਨੰਦ ਕਰੇ ਤੇਰੇ ਦਾ ਸਾਜਾ ਪੂਰਨ ਹੋਈ ਆਸਾ ਬਿਲਾਬਨ ਮਹੱਲਾ ਪੰਜੇ ਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਆਉ ਖੁਦ ਦੀਆ ਏਕਾ ਨਿਵਲਾਈ ਰਹਾਉ ਰੱਖ ਲਈਏ ਤਿੰਨ ਰੱਖਣ ਹਾਰ ਸਾ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਬੋ ਚਿਤ ਬਨੀ ਉਦਮ ਕਰੋ ਉੱਠ ਨੀਤ ਹਰ ਕੀ

ਸਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਹੁ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਚਿਤ ਸੋਹਿਲੈ ਸਦਾ ਸੁਖ ਹੋਈ ਰਹਾਉ ਨਿਤ ਨਿਤ ਜੀ ਅੜੇ ਸਮਾਲੀਅਨ ਦੇਖੇ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸੰਭਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੁ ਘਰ ਰਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਈ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੜਨਾ ਤੇਰੀ ਆਰਤੀ ਅਨਹਤਾ ਸਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਤਨ ਨਾਇਕ ਤੋਹੇ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਡੰਡਾਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਇੰਚੁਬੈ ਦੁਖ ਪਾਵ ਹੈ ਜਮਕਾਲ ਸਹਿਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਈ ਪੀ ਆਵੇ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜ।

Dök, o

ਸਿਫਤ ਹੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਰਹਿ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੀ

ਸਹਿਸ ਸਿਆਣ ਪਾ ਲਖ ਹੋਹੀ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ।

ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ ਨਾਨਕ।

ਰੱਖੀਐ ਪਹਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੀ

ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋ ਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ।

ਓਂਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖ ਸਾਰ ਅਸੰਖ ਮੋਨ ਲਿਵਲਾਏ ਤਾਰ

ਅਸੰਖ ਮੂਰਖ ਅੰਧ ਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਭਖ ਖਾਹੀ ਅਸੰਖ ਨਿੰਦ

ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹਿ ਸਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੀ ਜੇ

तुद पावे साई भली कार, तू सदा सलामत निरंकार।

ਸਤ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲੇਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੀ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ।

ਸਮੁੰਦ ਨਾ ਜਾਣੀਏ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸ ਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ।

ਆਹੀ ਏਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ

ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਇਕ ਦੂਜੀ ਪਾ ਲਖ ਹੋ ਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਦ ਪਵੜੀਆ ਚੜੀਐ ਹੋਏ ਏਕੀਸ ਸੁਣ ਗੱਲਾ ਆਕਾਸ ਕੀਟਾ ਆਈ ਰੀਸ ਨਾ

ਸਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਢਤ ਘੜੀਐ ਰੂਪ

ਵੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਬਮਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ।

ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਟਹਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ

ਸਰਵਾਧਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖੋ ਉਦਾਰ ਮੂਰਤ ਅਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹਿ ਜਾਹੀ ਸਰਵ ਮਨ ਸਰਵਤਰ ਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨ ਜਾਨਹੀ ਜਿਹ ਵੇਦ ਔਰਕ ਤੇਵ ਰੂਪ ਰੰਗ ਨ ਜਾਤ ਪਾਤ ਸੁਜਨ ਈ ਕਿਹ ਜੀਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ

ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕੇ ਰਹੀਮ ਹੈ ਕਿ ਕਰਮੰਗ ਕਰੀਬ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਯ ਹੈ ਕਿ ਸਰਬਤਰ ਦਾਨਯ ਹੈ ਕਿ ਸਰਬਤਰ ਗੌਣ ਹੈ ਕਿ ਸਰਬਤਰ ਭਵਨ ਹੈ ਕਿ ਸਰਬਤਰ ਦਿਸ ਹੈ ਕਿ ਸਰਬਤਰ ਭਿਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਲੀਨ ਹੈ ਕਿ ਸਰਬਤਰ ਜਾਹੂ ਕਿ ਸਰਬਤਰ ਪਹਾਹੂ ਕਿ ਸਰਬਤਰ ਦਿਸ ਹੈ ਕਿ ਸਰਬਤਰ ਭਿਸ ਹੈ ਕਿ ਸਰਬਤਰ ਕਲ ਹੈ ਕਿ ਸਰਬਤਰ ਪਲ ਹੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦਿਸ ਹੈ ਕਿ ਸਰਬਤਰ ਭਿਸ ਹੈ ਕਿ ਸਰਬਤਰ ਮਨ ਹੈ ਸਦੈਵ ਪ੍ਰਧਾਨ ਹੈ ਕਿ ਸਰਬਤਰ ਜਾਪ ਹੈ ਕਿ ਸਰਬਤਰ ਥਾਪ ਹੈ ਕਿ ਸਰਬਤਰ ਭਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ ਕਿ ਸਰਬੰਗ ਕਲੀਮ ਹੈ ਕਿ ਪਰਮੰਗ ਫਹੀਮ ਹੈ ਕਿ ਆਕਲ ਅਲਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨਲ ਵਜੂ ਹੈ ਤਮਾਮ ਉਲ ਰਜੂ ਹੈ ਹਮੇਸ ਉਲ ਸਲਾਮ ਹੈ ਸਲੀਖਤ ਮੁਦਾਮ ਹੈ ਗਨੀਮ ਉਲ ਸਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੁੰਦ ਉਲ ਮਕਾਨ ਹੈ ਜਮੀਨ ਉਲ ਜਮਾਨ ਹੈ ਤਮੀਜ ਉਲ ਤਮਾਮ ਹੈ ਰਜੂ ਉਲ ਨਿਧਾਨ ਹੈ ਹਰੀਫ ਉਲ ਅਜੀਮ ਹੈ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸੁਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਦ ਹੈ ਅਨੂਪ ਹੈ ਓਅੰਗਾਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰਗ ਤ੍ਰਿਵਾਦੇ ਅਗੰਜੇ ਅਗਾਦੇ ਸੁਭੰਗ ਸਰਵ ਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰਗ ਵਿਭੂਤੇ ਪਰਮਾਥੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨ ਪੁੱਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ

ਈਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਬਾਰਨ ਹੈ, ਤ੍ਰਿਤ ਕੇ ਤਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਬੰਗ ਪਰ ਹੈ, ਸਰਬੰਕਰ ਹੈ, ਸਰਬ ਪਾਸਿਆ ਹੈ, ਸਰਬਨਾਸਿਆ ਹੈ, ਕਰੁਣਾਕਰ ਹੈ, ਬਿਸੰਬਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਤਰਣੀ ਤ੍ਰਿਤ ਹੈ, ਅਮਿਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਿਰਨਾਇਕ ਹੈ, ਖਲਕਾਇਕ ਹੈ, ਵਿਸੁੰਬਰ ਹੈ, ਕਰੁਣਾਲਯ ਹੈ, ਨਿਰਪਨਾਇਕ ਹੈ, ਸਰਵ ਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਪ ਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਵਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰਗਤਾਮ ਸੰਗ ਸਾਂਤ ਰੂਪੇ, ਨਮੋ ਪਰਮ ਤਤੰਗ ਅਤਤੰਗ ਸਰੂਪੇ।

ਕੁਝ ਪੂਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਭੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਏ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੂਨ ਦੀਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੁਭ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇ ਦਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਧ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਰੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਹੁਨ ਆਹਾਰ ਜਤਿ ਜਤ ਧਾਰ ਸਵੈ ਸੁਵਿਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੈਂਗੇ ਪਹਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਪਾਰ ਬੜੇ ਬਰਿਆਰ ਅਵਚਾਰੇ ਸਾਰ ਕੀ ਧਾਰ ਪਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੀ ਮਾਨ ਮਲਈਆ ਗਾੜੇ ਕਡਾਣ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਂਤਰ ਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਧ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਵਾਸ ਕੀ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਛਾਹ ਕੋ ਸੀਸ ਨਿਵਾਇਓ ਕੋ ਭੂਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ।

ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀ ਕਵਿਓ ਬਾਚ ਬੇਨਤੀ ਚੌਪਈ।

ਮੂਰੂ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੂਰਤ ਛਾਨਜ ਕਰਦਾ ਕਰੀਏ ਸਭ ਬੈਰਨ ਕਵਾਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਹੈ ਆਪ ਹੱਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜੂ ਕਰੀਏ ਹੋ ਰੱਛਾ ਰਾਖ ਲੀ ਹੋ ਮੋਹਿ ਰਾਖ ਨਹਾਰੀ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾ ਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋਹਿ ਤੀਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਪੂਪਾ ਅੰਡਜ ਜੀਰਜ ਸੇਤ ਜਕੀਨੀ ਉਤਪਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸੁਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇਸ ਤੁਝ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ

ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੁ ਤਾਕਿ ਤਾਪ ਤਨਕ ਮਹਿ ਹਰਹੁ ਰਿੱਧ ਸਿੱਧ ਕਰਮੁ ਸਭ ਹੋਈ ਦੁਸ਼ਟ ਸ਼ਾਹ ਸ਼ਵੇ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੁ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾ

ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸਹਿ ਕਰਤਾ ਸ੍ਰੀ ਤੁਸ ਜਬ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ।

ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨਹੋ ਸੰਤੋ ਸ਼ਬਦ ਧਰਹੋ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੀਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਉ ਸੱਚੀ ਬਾਣੀ ਕਹਿ ਨਾਨਕ ਸੁਨਹੋ ਸੰਤ ਹੋ ਕਥ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟ ਹੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਏ ਆਖੈ ਤਾਂ ਵੇਖਿਆ ਸਭ ਤੂੰ ਹੈ ਜਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਨ ਆਇਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੀਰੀ ਬੇਖਮ ਮਾਰਗ ਚੱਲਣਾ ਲਵ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸਨਾ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹਿ ਨਾਨਕ ਸੱਚੇ ਸਾਹਿਬ ਜਾ ਭਾਵੈ ਤਿਵੈ ਚਲਾਵ ਹੇ ਏਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਏਹੋ ਦਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗੱਲੀ ਕਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਹ ਤਾਂ ਮੈਲੇ ਤਿਨ ਜਨਮ ਜੂ ਹਾਰਿਆ
ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰਹਿ ਜਿਉ ਬੇਤਾਲਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੀ ਤਿਨੀ ਜਨਮ ਜੂਹੈ ਹਾਰਿਆ ਜੀ ਹੋ ਨਿਰਮਲ ਬਹਰ ਹੋ ਨਿਰਮਲ ਬਹਰ ਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੀ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਹਰ ਹੈ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਈ ਕਹੈ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆ ਜਾਏ ਅਨੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹ ਸਾਰਿਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝ ਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਾਝ ਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕ ਸਿਓ ਲਿਵਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੋ ਅਨਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋ ਵਿਸਾਰੀਐ ਮਨੋਹੋ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਓਸਨੋ ਕੇ ਹੋ ਪੋਹਿ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨੋਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਰਗੀਤ ਰਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਭਉ ਦੂਜਾ ਲਾਇਆ ਕਹੈ ਨਾਨਕ ਗੁਰਪ੍ਰਸਾਦੀ ਜਿਨਾ ਲਿਵ ਲਾ ਗੀਤ ਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਜੀ ਆਹ ਲਾਹਾ ਖਟਿਹੋ ਦਿਹਾੜੀ ਇਹੋ ਤਨ ਤਨਾ ਮਿਲਿਆ ਜਨ ਹਰਾ ਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸ ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਈ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਏ
अनहत बाणी गुर शब्द जानी हर नाम हर रस भोगो कहे नानक प्रभु आप मिलिया करण कारण जुगो। ये शरीरा मेरिया इस जग में आए कह क्या तुद कर्म कमाया के कर्म कमाया तुद शरीरा जा तू जग में आया। जिन हर तेरा रचन रचिया सो हर मन ना वसाया गुर प्रसादी हर मन वसया पूर्व लिखिया पाया कह नानक यो शरीर परवान हुआ। जिन सतगुर स्यो चित लाया ए नेत्र हो मेरे हो हर तुम्हें जोत तरी हर बिन अवर न देखो कोई हर बिन अवर न देखो कोई नदरी हर निहालिया। एह विस संसार तुम देख दे एह हर का रूप है हर रूप नदरी आया गुर प्रसादी बुझिया जावे खा हर एक है हर बिन अवर ना कोई कह नानक एह नेत्र अंध से सतगुर मिलया दिव दृष्ट होई। ये श्रवण हो मेरे हो सच सुनै नो पठाए सच सुनै नो पठाए शरीर लाए सुन हो सत बाणी जित सुनी मन तन हरिया हुआ रसना रस समाणी सच अलख विडाणी ताकि गत कही ना जाए कह नानक अमृत नाम सुन हो पवित्र हो वो सच सुनै नो पठाए हर जियो गुफा अंदर रख कै वाजा पवन बजाया वजाया वाजा पौन नौ द्वारे प्रगट किए दसवा गुप्त रखाया गुरुद्वार लाए भावनी इक न दसवा द्वार दिखाया तह अनेक रूप नाव नव निद तिसदा अंत न जाई पाया कह नानक हर प्यारे जियो गुफा अंदर रख कै वाजा पवन बजाया। इहो साचा सोहिला साचै कर गाव हो ता सोहिला कर साचै जिथे सदा सच त्यावहि सचो त्यावे है जा तुद भावे है गुरमुख जना बुझावे ही इहो सच सबना का खसम है जिस बखसे सो जन पावे ही कह नानक सच सोहिला सचै घर गावे ही अनद सुनहो बड़ भागी हो।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ, ਧੰਨ ਸਤਿਗੁਰੂ ਸ੍ਰੀ

ਦੇ 40 ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ।

ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਬਖਸ਼ੋ ਜੀ।

ਪ੍ਰਾਪਤੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਨਿਆਸਰਿਓ ਕੇ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਪੰਜ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤੁਇ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਆਪ ਜੀਆਂ ਨੇ ਕਿਰਪਾ ਕਰਕੇ ਜਾਪ ਕਰਵਾਏ ਹਨ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹਾਂ ਵਾਸਤੇ ਸਮੱਤ ਬਖਸ਼ਿਸ਼ ਕਰਨੀ ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਗਰੀਬ ਨਿਵਾਸ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਵੀਰ ਸਾਹਿਬ ਦੱਸਦੇ ਆ ਕਿ ਜਿਵੇਂ ਤਾਰੇ ਅੰਮ੍ਰਿਤ ਵੇਲੇ ਅਲੋਪ ਹੋ ਜਾਂਦੇ ਆ, ਇਸੇ ਤਰ੍ਹਾਂ ਇਹ ਸਰੀਰ ਵੀ ਇੱਕ ਦਿਨ ਅਲੋਪ ਹੋ ਜਾਣਾ। ਉਹ ਕਹਿੰਦੇ ਜੋ ਇਹ ਰਾਮ ਨਾਮ ਦੋ ਅੱਖਰ ਹੈ ਇਹ ਸਦੀ ਵੀ ਰਹਿਣੇ ਆ, ਇਸ ਨੂੰ ਮਨ ਦੇ ਨਾਲ ਜੋੜ ਲਿਆ, ਮਨ ਵਿੱਚ ਵਸਾ ਕੇ ਇਸ ਨਾਲ ਮੇਰੇ ਮਨ ਦਾ ਪਾਰ ਉਤਾਰਾ ਹੋਏਗਾ। ਜਿਸ ਪਰਮਾਤਮਾ ਤੋਂ ਵਿਛੜਿਆ ਉਸ ਨਾਲ ਮਿਲਾਪ ਹੋ ਜਾਏਗਾ। ਇਸੇ ਤਰ੍ਹਾਂ ਆਪਾਂ ਨੂੰ ਨਵੇਂ ਪਾਤਸ਼ਾਹ ਦੱਸਦੇ ਆ ਕਿ ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮਨੀ ਕੋਏ ਜੇ ਸਿਮਰਤ ਸੰਕਟ ਮਿਟੇ ਦਰਸ ਦੁਆਰ ਹੋਏ। ਉਹ ਕਹਿੰਦੇ ਵੀ ਰਾਮ ਨਾਮ ਜੋ ਪਹਿਲਾਂ ਸਿਮਨ ਜਿਹੜਾ ਆਪਾਂ ਵਾਹਿਗੁਰੂ ਗੁਰਮੰਤਰ ਹੁਣ ਜਪਦੇ ਹਾਂ ਕਲਯੁੱਗ ਵਿੱਚ, ਪਹਿਲਾਂ ਇਹ ਹੁਣ ਵਾਹਿਗੁਰੂ ਜਪਿਆ ਜਾਂਦਾ, ਪਹਿਲਾਂ ਇਸ ਤੋਂ ਪਹਿਲਾਂ ਰਾਮ ਨਾਮ ਦਾ ਸਿਮਰ ਹੁੰਦਾ ਸੀ। ਅਤੇ ਉਹ ਕਹਿੰਦੇ ਵੀ ਹੁਣ ਰਾਮ ਨਾਮ ਜੋ ਵਾਹਿਗੁਰੂ ਆਪਾਂ ਜਪਦੇ ਹਾਂ ਇਸ ਨੂੰ ਮਨ ਦੇ ਵਿੱਚ ਵਸਾ ਲਿਆ ਅਤੇ ਇਸ ਦੇ ਨਾਲ ਕੀ ਹੁੰਦਾ, ਸੰਕਟ ਦੂਰ ਹੋ ਜਾਂਦੇ ਆ ਅਤੇ ਆਖਰੀ ਵੇਲੇ ਪਰਮਾਤਮਾ ਦੇ ਦਰ 'ਤੇ ਜਾਣ ਦਾ ਆਪਾਂ ਨੂੰ ਅਵਸਰ ਮਿਲ ਜਾਂਦਾ, ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ। ਅਤੇ ਜਦੋਂ ਆਪਾਂ ਸਿਮਰਨ ਕਰਦੇ ਹਾਂ ਸਤਿਗੁਰੂ ਜੀ ਦੱਸਦੇ ਆਪਾਂ ਨੂੰ ਧੁਨਮੇ ਧਿਆਨ ਧਿਆਨਮੇ ਜਾਣਿਆ ਗੁਰਮੁਖ ਖਤ ਖਾਣੀ, ਜਦੋਂ ਵਾਹਿਗੁਰੂ ਗੁਰਮੰਤਰ ਜਪਦੇ ਸਮੇਂ ਇੱਕ ਧੁਨ ਹੁੰਦੀ ਹੈ, ਉਸ ਧੁਨ ਵਿੱਚ ਆਪਾਂ ਨੇ ਆਪਣੀ ਆਵਾਜ਼ ਸੁਣਨੀ ਹੁੰਦੀ ਹੈ। ਸਾਰੇ ਆਪਾਂ ਇਕੱਤਰ ਹੋ ਕੇ ਜਪਦੇ ਹਾਂ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ, ਸਿਰਫ ਆਪਣੀ ਧੁਨ ਵਿੱਚ ਧਿਆਨ ਦੇਣਾ ਅਤੇ ਉਸ ਵਿੱਚ ਲੀਨ ਹੋ ਕੇ ਸ਼ਬਦ ਵਿੱਚ ਭੇਦ ਹੋਣਾ। ਉਸ ਧੁਨ ਤੋਂ ਜਪਦੇ ਜਪਦੇ ਆਪਾਂ ਜਦੋਂ ਅੰਤਰਗਤ ਹੋ ਕੇ ਬੈਠਦੇ ਹਾਂ ਉਸ ਵਿੱਚ ਧਿਆਨ ਦੇਣਾ, ਵਾਹਿਗੁਰੂ ਗੁਰਮੰਤਰ ਜੋ ਜਪਦੇ ਸੀ ਆਪਾਂ ਨੇ ਕੋਲੇ ਸੰਗਤ ਵਿੱਚ ਥੋੜ੍ਹਾ ਟਾਈਮ ਹੁੰਦਾ, ਪਰ ਆਪਾਂ ਨੇ ਜਦੋਂ ਘਰੇ ਬੈਠ ਕੇ ਜਪਦੇ ਹਾਂ ਉਸ ਧੁਨ ਵਿੱਚ ਆਪਾਂ ਨੇ ਇਕਾਂਤ ਵਿੱਚ ਆਪਾਂ ਨੇ ਜ਼ਿਆਦਾ ਚਿਰ ਬੈਠਣਾ। ਜਦੋਂ ਆਪਾਂ ਜਪਦੇ ਹਾਂ ਸਾਰਾ ਟਾਈਮ ਜਪਦੇ ਜਪਦੇ ਆਪਣਾ ਮਨ ਫਿਰ ਕਰਦਾ ਬੈਠਣ ਨੂੰ ਕਿ ਆਪਾਂ ਇਹ ਧੁਨ ਨੂੰ ਸੁਣੀਏ, ਉਸ ਧੁਨ ਨੂੰ ਸੁਣਦੇ ਸੁਣਦੇ ਆਪਣਾ ਮਨ ਫਿਰ ਟਰੈਵਲ ਕਰਦਾ, ਆਪਣੇ ਘਰ ਜਾਣ ਦਾ ਰਸਤਾ ਲੱਭਦਾ। ਜਿਵੇਂ ਜਿਵੇਂ ਆਪਣਾ ਅਭਿਆਸ ਵਧੀ ਜਾਵੇਗਾ ਤਿਵੇਂ ਤਿਵੇਂ ਆਪਾਂ ਨੂੰ ਇਸ ਦਾ ਅਭਿਆਸ ਦੇ ਨਾਲ ਆਪਾਂ ਨੂੰ ਅੱਗੇ ਅੱਗੇ ਦਾ ਰਸਤਾ ਪਰਮਾਤਮਾ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਦੱਸਦੇ ਰਹਿੰਦੇ ਆ। ਆਪਾਂ ਨੇ ਹੁਣ ਇਸੇ ਤਰ੍ਹਾਂ ਜਦੋਂ ਆਪਾਂ ਸਿਮਰਨ ਕਰਦੇ ਹਾਂ ਪ੍ਰਭ ਕੀ ਉਸਤਤ ਕਰੋ ਸੰਤ ਨੀਤ ਸਾਵਧਾਨ ਕਾਗਰ ਚਿਤ, ਕਾਗਰ ਮਨ ਹੋ ਕੇ ਆਪਾਂ ਨੇ ਜਪਣਾ ਹੁੰਦਾ। ਜੇ ਆਪਾਂ ਨੇ ਮਨ ਨੂੰ ਜਦੋਂ ਆਪਾਂ ਸੁਣਦੇ ਹਾਂ ਇਹ ਮਨ ਆਪਣਾ ਵਿਚਾਰਾਂ ਵਿੱਚ ਚਲਾ ਜਾਏਗਾ, ਜੇ ਆਪਾਂ ਜਦੋਂ ਵਾਹਿਗੁਰੂ ਗੁਰਮੰਤਰ ਆਪਣਾ ਜਪਦੇ ਹਾਂ ਰਸਨਾ ਨਾਲ ਉਸਨੂੰ ਨਹੀਂ ਸੁਣਾਂਗੇ ਅਤੇ ਆਪਣੀ ਜੇਬਾਂ ਜਪਦੀ ਰਹੇਗੀ ਪਰ ਆਪਣਾ ਮਨ ਬਾਹਰ ਚਲਾ ਜਾਏਗਾ। ਆਪਣਾ ਇਸ ਗੱਲ ਦਾ ਬਹੁਤ ਧਿਆਨ ਦੇਣਾ, ਇਕਾਗਰ ਚਿੱਤ ਹੋ ਕੇ ਆਪਾਂ ਨੇ ਜਪਣਾ। ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਮਨ ਇਸ ਦੇਹੀ ਵਿੱਚ ਹੀ ਰਹੇਗਾ ਅਤੇ ਬਾਹਰ ਨਹੀਂ ਜਾਏਗਾ, ਆਪਾਂ ਨੂੰ ਪੂਰਾ ਪੂਰਾ ਲਾਹਾ ਮਿਲੇਗਾ ਜਪਣ ਦਾ। ਪ੍ਰਭ ਕੀ ਉਸਤਤ ਕਰੋ ਸੰਤ ਨੀਤ ਸਾਵਧਾਨ ਇਕਾਗਰ ਚਿੱਤ, ਆਪਾਂ ਨੇ ਇਕਾਗਰਤਾ ਦੇ ਨਾਲ ਜਪਣਾ, ਆਪਣੇ ਮਨ ਨੂੰ ਜੋੜ ਕੇ ਰੱਖਣਾ ਸ਼ਬਦ ਦੇ ਨਾਲ ਵਾਹਿਗੁਰੂ ਗੁਰਮੰਤਰ ਨਾਲ। ਅਤੇ ਆਪਾਂ ਨੇ ਹੁਣ ਥੋੜ੍ਹੇ ਸਮੇਂ ਵਾਸਤੇ ਹੋਰ 15-20 ਮਿੰਟ ਰਹਿ ਗਏ, ਆਪਾਂ ਨੇ ਸਾਰਿਆਂ ਨੇ ਰਲ ਕੇ ਜਪਣਾ, ਸਿਰਫ ਆਪਣੀ ਆਵਾਜ਼ ਵਿੱਚ ਧਿਆਨ ਦੇਣਾ, ਦੂਸਰੇ ਦੀ ਆਵਾਜ਼ ਨੂੰ ਧਿਆਨ ਦੇ ਵਿੱਚ ਨਹੀਂ ਰੱਖਣਾ ਜੀ। ਉਹ ਕਰੋ ਜੀ ਕਿਰਪਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਕੌੜੀ ਪਿੰਡ ਸਤਿਗੁਰ ਕਿਨੇ ਨਾ ਪਾਇਓ, ਪਿੰਡ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਸ

ਥੋੜੀ ਸੇਵ ਕੀਤੀ ਸੰਤੋਖੀ ਜੋ ਸੱਚੋ ਸਤਿ ਆਇਆ ਹੋਣੀ ਮੰਦਿਆ ਪਿਆ ਨਾ ਰੱਖਿਓ ਕਾ ਸੁਕ੍ਰਿਤਮ ਕਮਾਇਆ ਹੋਣੀ ਦੁਨੀਆਂ ਤੋੜੇ ਬੰਦਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ

ਹਰ ਨਿਜ ਥਾਏ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਥਮਾਏ ਕੁਸਾ ਕੱਟਿਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ

ਕੇ ਵਡਿਆਖਾਂ ਨਾਲ ਪੰਖੀ ਹੋਏ ਕਹਿ ਜੇ ਭਵਾ ਸਹਿ ਸਮਾਨੀ ਜਾਓ।

ਵਾਹਿਗੁਰੂ ਜੀ ਕੀ ਫਤਿਹ। ਅਵ ਭੈਣੇ ਗੱਲ ਮਿਲ ਹੈ ਅੰਕ ਸਹੇਲੜੀਆ ਹੈ, ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤ ਕੀਆ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਹਾਜ਼ਰਾਂ ਹਜ਼ੂਰ ਸਤਿਗੁਰੂ, ਜਹਰਾਂ ਜਹੂਰ ਸਤਿਗੁਰੂ, ਸਰਬ ਕਲਾ ਭਰਪੂਰ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਇਸ ਪਾਵਨ ਸਥਾਨ ਤੇ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ 'ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਕਥਾ ਨਿਤਾ ਪ੍ਰਤਹੋਤ ਹੈ, ਸੁਨਹੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਇਹ ਕਥਾ ਕਲਿਆਣਕਾਰੀ ਕਥਾ ਹੈ। ਮਹਾਰਿਸ਼ੀ ਵਾਲਮੀਕ ਜੋ ਪੂਰੇ ਸੰਸਾਰ ਭਰ ਵਿੱਚ ਸਭ ਤੋਂ ਪਹਿਲੇ ਕਵੀ ਮੰਨੇ ਗਏ ਆਦਿ ਕਵੀ, ਮਹਾਰਿਸ਼ੀ ਵਾਲਮੀਕ ਜੀ ਨੂੰ ਮੰਨਿਆ ਸਭ ਤੋਂ ਪਹਿਲਾਂ ਕਾਵਿ ਰੂਪ ਦੇ ਵਿੱਚ ਉਹਨਾਂ ਨੇ ਰਚਨਾ ਕੀਤੀ ਹੈ। ਤੋ ਮਹਾਰਿਸ਼ੀ ਵਾਲਮੀਕ ਜੀ ਇੱਕ ਜਗ੍ਹਾ ਤੇ ਬਚਨ ਲਿਖਦੇ ਹੈ ਕਿ ਸਭਤ ਕੁੱਲ ਸੰਯੁਗਤਾ ਹੈ। ਉਹ ਕਹਿੰਦੇ ਭਾਈ ਜਿਹੜੇ ਪਰਮੇਸ਼ਰ ਦੀ ਕਥਾ ਨੂੰ ਸੁਣਦੇ ਹੈ, ਅਕਾਲ ਪੁਰਖ ਦੀ ਕਥਾ ਨੂੰ ਸੁਣਦੇ ਹੈ, ਪ੍ਰਭੂ ਦੀ ਕਥਾ ਨੂੰ ਸੁਣਦੇ ਹੈ, ਸਭਤ ਕੁੱਲ ਸੰਯੁਗਤਾ ਦਾ ਭਾਵ ਹੈ ਕਿ ਉਹ ਆਪਣੀਆਂ 21 ਕੁੱਲਾਂ ਦਾ ਪਾਰ ਉਤਾਰਾ ਕਰ ਲੈਂਦੇ, ਉਹਨਾਂ ਦੀਆਂ 21 ਕੁੱਲਾਂ ਇਹ ਸੰਸਾਰ ਤੋਂ ਤਰ ਜਾਂਦੀਆਂ। ਇਤਨਾ ਵੱਡਾ ਮਹਾਤਮ ਹੈ ਪਰਮੇਸ਼ਰ ਦੀ ਕਥਾ ਸੁਣਨ ਦਾ, ਤੇ ਗੁਰਬਾਣੀ ਪਰਮੇਸ਼ਰ ਆਖੋ ਸਤਨਾਮ ਸ੍ਰੀ ਵਾਹੋ ਵਾਹੋ, ਬਾਣੀ ਨਿਰੰਕਾਰ ਹੈ, ਇਹ ਅਕਾਲ ਪੁਰਖ ਦਾ ਸਰੂਪ ਹੈ ਬਾਣੀ। ਤੋ ਬਾਣੀ ਦੀ ਕਥਾ, ਗੁਰਬਾਣੀ ਦੀ ਕਥਾ ਪਰਮੇਸ਼ਰ ਦੀ ਕਥਾ ਹੈ, ਜਿਸ ਨੂੰ ਸੁਣਨ ਦਾ ਬਹੁਤ ਵੱਡਾ ਮਹਾਤਮ ਹੈ, ਬਹੁਤ ਵੱਡਾ ਪੁੰਨ ਹੈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਤੋ ਸਤਿਗੁਰੂ ਜੀ ਦੇ ਪਾਵਨ ਸਰੂਪ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਸ਼ਬਦ, ਜੋ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਚੁਬਾਰਾ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਸ ਪਾਵਨ ਸ਼ਬਦ ਦੇ ਦੋ ਬੰਦ ਦੋ ਪਦੇ ਆਪਾਂ ਪਿੱਛੇ ਵਿਚਾਰੇ ਹਨ, ਤੀਸਰਾ ਪਦਾ ਪ੍ਰਾਰੰਭ ਹੋ ਰਿਹਾ। ਆਓ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਆਪਣਾ ਧਿਆਨ ਕੇਂਦਰਿਤ ਕਰੀਏ। ਮਨ ਵਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਗਏ ਪਾਵਨ ਗੁਰਮੰਤਰ ਦਾ ਆਸਰਾ ਲਵੋ। ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ

ਹੇ ਮੋਹਨ, ਇੱਥੇ ਮੋਹਨ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿ ਰਹੇ, ਹੇ ਸਾਰਿਆਂ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਵਾਹਿਗੁਰੂ, ਸਾਰੀ ਸਤ ਸੰਗਤ ਤੈਨੂੰ ਧਿਆਉਂਦੀ। ਸਤ ਸੰਗਤ ਕਹਿੰਦੇ ਹੀ ਉਹਨੂੰ ਨੇ ਜਿੱਥੇ ਪਰਮੇਸ਼ਰ ਨੂੰ ਧਿਆਇਆ ਜਾਵੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਸਤ ਸੰਗਤ ਕੈਸੀ ਹੋਣੀ ਚਾਹੀਏ, ਜਿੱਥੇ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋਵੇ, ਪਰਮੇਸ਼ਰ ਦੀ ਮਹਿਮਾ ਹੋਵੇ, ਉਹਨੂੰ ਸਤਸੰਗ ਕਹਿੰਦੇ। ਇੱਕ ਸੰਗਤ ਹੁੰਦੀ ਹੈ, ਇੱਕ ਸਤ ਸੰਗਤ ਹੁੰਦੀ ਹੈ। ਸੰਗਤ ਤਾਂ ਕਿਸੇ ਦੀ ਵੀ ਹੋ ਸਕਦੀ ਹੈ, ਖੋਟੇ ਬੰਦਿਆਂ ਦੀ ਵੀ ਸੰਗਤ ਹੋ ਸਕਦੀ ਹੈ, ਮਨਮੁੱਖਾਂ ਦੀ ਵੀ ਸੰਗਤ ਹੋ ਸਕਦੀ ਹੈ, ਪਰ ਜਿਹੜੀ ਸਤ ਸੰਗਤ ਹੈ ਉਹ ਹੈ ਜਿੱਥੇ ਕੇਵਲ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ, ਕੇਵਲ ਅਕਾਲ ਪੁਰਖ ਦੀ ਗੱਲ ਕਹੀ ਜਾਵੇ, ਪਰਮੇਸ਼ਰ ਦੀ ਕੀਰਤੀ ਕਹੀ ਜਾਵੇ, ਉਹਨੂੰ ਸਤ ਸੰਗਤ ਕਹਿੰਦੇ। ਜਿੱਥੇ ਸੰਸਾਰੀ ਗੱਲਾਂ ਸੁਣਾਈਆਂ ਜਾਣ, ਜਿੱਥੇ ਨਿੰਦਾ ਆਲੋਚਨਾ ਕੀਤੀ ਜਾਵੇ, ਜਿੱਥੇ ਦੱਸਿਆ ਜਾਵੇ ਵੀ ਫਲਾਣਾ ਕੀ ਕਰਦਾ ਤੇ ਅਮਕਾ ਕੀ ਕਰਦਾ ਹੈ, ਉਹਨੂੰ ਸਤ ਸੰਗਤ ਨਹੀਂ ਕਹਿੰਦੇ। ਸਤ ਸੰਗਤ ਉਹ ਹੈ ਜਿੱਥੇ ਕੇਵਲ ਇੱਕ ਨਿਰੋਲ ਬ੍ਰਹਮ ਦੀ ਗੱਲ ਹੁੰਦੀ ਹੈ, ਇੱਕ ਬ੍ਰਹਮ ਨੂੰ ਧਿਆਇਆ ਜਾਂਦਾ, ਇੱਕ ਬ੍ਰਹਮ ਦੀ ਬਾਤ ਹੁੰਦੀ ਹੈ, ਉਸੇ ਦੀ ਸਿਫਤ ਕਹੀ ਜਾਂਦੀ ਹੈ, ਸੁਣੀ ਜਾਂਦੀ ਹੈ, ਉਹਨੂੰ ਸਤ ਸੰਗਤ ਕਹਿੰਦੇ ਹੈ। ਤੋ ਐਸੀ ਸਤ ਸੰਗਤ ਵਿੱਚ ਇਕੱਤਰ ਹੋਣ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ, ਉਹ ਕਹਿੰਦੇ, ਕਾਹੂ ਦਿਸ਼ਾ ਕੈ ਪਵਨ ਗਵਨ ਕੈ ਬਰਖਾ ਹਵੈ, ਕਾਹੂ ਦਿਸ਼ਾ ਕੈ ਪਵਨ ਬਾਦਰ ਬਿਲਾਤ ਹੈ। ਕਹਿੰਦੇ ਇੱਕ ਪਾਸਿਓਂ ਹਵਾ ਚੱਲਦੀ ਹੈ ਤੇ ਆਕਾਸ਼ ਵਿੱਚ ਬੱਦਲ ਆ ਜਾਂਦੇ ਆ ਤੇ ਮੀਂਹ ਪੈਣ ਲੱਗ ਪੈਂਦਾ। ਜੇ ਹਵਾ ਕੁਫੇਰੀ ਚੱਲ ਪਏ, ਅੱਗੋਂ ਉਲਟੀ ਚੱਲ ਪਏ, ਤੇ ਫਿਰ ਉਹੀ ਬੱਦਲ ਹਵਾ ਦੇ ਨਾਲ ਉੱਡ ਜਾਂਦੇ ਆ, ਮੀਂਹ ਪੈਣੋਂ ਬੰਦ ਹੋ ਜਾਂਦਾ ਹੈ। ਉਹ ਵੀ ਹਵਾ, ਇੱਕ ਹਵਾ ਚੱਲਦੀ ਹੈ ਤੇ ਬੱਦਲ ਵਰਨ ਲੱਗ ਪੈਂਦਾ, ਜੇ ਅੱਗੋਂ ਕੁਫੇਰੀ ਹਵਾ ਚੱਲ ਪਏ ਤੇ ਮੀਂਹ ਰੁਕ ਜਾਂਦਾ ਹੈ। ਮੀਂਹ ਪੈਂਦਾ ਇੱਕਦਮ ਹਵਾ ਚੱਲ ਪਏ ਤੇ ਸਿਆਣੇ ਕਹਿੰਦੇ ਆ ਵੀ ਹੁਣੇ ਮੀਂਹ ਰੁਕ ਜਾਏਗਾ, ਕਿਉਂਕਿ ਹਵਾ ਨਾਲ ਬੱਦਲ ਉੱਡ ਜਾਣੇ ਹੈ, ਦੋਨੇ ਹੀ ਹਵਾ। ਫਿਰ ਕਹਿੰਦੇ, ਕਾਹੂ ਜਲ ਪਾਨ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਕੀਏ ਬਿਰਥਾ ਬਿਲਲਾਤ ਹੈ। ਕਹਿੰਦੇ ਇੱਕ ਪਾਣੀ ਪੀਤਾ ਤੇ ਸਰੀਰ ਅਰੋਗ ਹੋ ਜਾਂਦਾ, ਸਾਫ਼ ਸੁਥਰਾ ਪਾਣੀ ਪੀਵੋ ਤੇ ਸਰੀਰ ਤੰਦਰੁਸਤ ਹੁੰਦਾ, ਪਰ ਜੇ ਉਹੀ ਪਾਣੀ ਦੂਸ਼ਿਤ ਹੋਵੇ, ਉਹੀ ਪਾਣੀ ਮੈਲਾ ਹੋਵੇ ਤੇ ਪੀ ਲਈਏ ਤੇ ਦਸਤ ਲੱਗ ਜਾਂਦੇ ਨੇ, ਉਲਟੀਆਂ ਲੱਗ ਜਾਂਦੀਆਂ ਨੇ, ਹੈ ਉਹ ਵੀ ਪਾਣੀ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਕਹਿੰਦੇ ਇੱਕ ਘਰ ਵਿੱਚ ਅੱਗ ਬਲਦੀ ਹੈ ਰਸੋਈ ਵਿੱਚ, ਉਹਦੇ ਤੇ ਪ੍ਰਸ਼ਾਦੇ ਪੱਕਦੇ ਆ, ਸਬਜ਼ੀਆਂ ਭਾਜੀਆਂ ਤਰਕਾਰੀਆਂ ਤਿਆਰ ਹੁੰਦੀਆਂ, ਉਹੀ ਅੱਗ ਕਿਤੇ ਵਿਕਰਾਲ ਰੂਪ ਧਾਰਨ ਕਰ ਲਏ ਤੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ, ਹੈ ਉਹ ਵੀ ਅੱਗ ਹੀ। ਇਸੇ ਤਰ੍ਹਾਂ ਕਹਿੰਦੇ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹਵੈ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਕਹਿੰਦੇ ਇੱਕ ਮਹਾਂਪੁਰਖਾਂ ਸਤਿਪੁਰਖਾਂ ਦੀ ਸੰਗਤ ਕਰੀਏ ਤੇ ਜੀਵਨ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ, ਤੇ ਜੇ ਕਿਤੇ ਮਨਮੁੱਖਾਂ ਸਾਕਤਾਂ ਤੇ ਦੁਰਜਨਾਂ ਦੀ ਸੰਗਤ ਮਿਲ ਜੇ ਤੇ ਜੀਵ ਨੂੰ ਜਮਪੁਰੀ ਲੈ ਜਾਂਦੀ, ਹੈ ਉਹ ਵੀ ਸੰਗਤ। ਤੋ ਸਤ ਸੰਗਤ ਉਹ ਹੈ ਜਿੱਥੇ ਆ ਕੇ ਜੀਵਨ ਮੁਕਤ ਅਵਸਥਾ ਦੀ ਪਦਵੀ ਦਾ ਦਾਨ ਪ੍ਰਾਪਤ ਹੁੰਦਾ। ਤੋ ਇੱਥੇ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮੋਹਨ, ਤੈਨੂੰ ਸਤ ਸੰਗਤ ਧਿਆਉਂਦੀ ਹੈ ਔਰ ਤੇਰੇ ਦਰਸ਼ਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੀ ਹੈ। ਜਦੋਂ ਸਤਸੰਗੀ ਸੰਗਤ ਵਿੱਚ ਪਰਮੇਸ਼ਰ ਨੂੰ ਧਿਆਉਂਦੇ ਹੈ ਤੇ ਪਰਮੇਸ਼ਰ ਨੂੰ ਧਿਆ ਕੇ ਹਿਰਦੇ ਚ ਇੱਛਾ ਰੱਖਦੇ ਆ ਕਿ ਸਾਨੂੰ ਵਾਹਿਗੁਰੂ ਦੇ ਦਰਸ਼ਨ ਹੋਣ, ਪਰਮੇਸ਼ਰ ਦੇ ਦਰਸ਼ਨ ਹੋਣ, ਸ਼ਬਦ ਦੁਆਰਾ ਅਕਾਲ ਪੁਰਖ ਦੇ ਦਰਸ਼ਨਾਂ ਦਾ ਸਰੂਪ ਨਜ਼ਰ ਆਵੇ, ਅਨੁਭਵ ਵਿੱਚ ਆਵੇ ਪਰਮੇਸ਼ਰ ਦਾ ਸਰੂਪ,

ਏ ਮੋਹਨ, ਜਿਹੜੇ ਤੈਨੂੰ ਜਪਦੇ ਨੇ, ਜਪ ਹੈ ਨਿਦਾਨਾ, ਨਿਦਾਨਾ ਦਾ ਮਤਲਬ ਹੁੰਦਾ ਅੰਤ ਤਾਈ, ਇੱਕ ਸ਼ਬਦ ਹੁੰਦਾ ਨਿਦਾਨ ਧੱਦੇ ਨਾਲ, ਜਦੋਂ ਨੰਨੇ ਨੂੰ ਸਿਆਰੀ ਧੱਦੇ ਨੂੰ ਕੰਨਾਂ ਤੇ ਨੰਨਾ ਲੱਗੇਗਾ ਉਹਨੂੰ ਕਹਿੰਦੇ ਨੇ ਨਿਦਾਨ, ਉਹਦਾ ਅਰਥ ਹੁੰਦਾ ਖਜ਼ਾਨਾ। ਜਦੋਂ ਨੰਨੇ ਨੂੰ ਸਿਆਰੀ ਦੱਦੇ ਨੂੰ ਕੰਨਾ ਹੋਵੇ, ਧੱਦੇ ਦੀ ਥਾਂ ਤੇ ਦੱਦਾ ਲਿਖਿਆ ਹੋਵੇ, ਤੇ ਫਿਰ ਪਾਠ ਬਣਦਾ ਨਿਦਾਨਾ, ਨਿਦਾਨ। ਜਿਵੇਂ ਆਪਾਂ ਪੜ੍ਹਦੇ ਹਾਂ ਜਬ ਆਵ ਕੀ ਔਧ ਨਿਦਾਨ ਬਣੈ, ਉੱਥੇ ਕਈ ਨਿਦਾਨ ਕਹਿਣ ਲੱਗ ਪੈਂਦੇ। ਨਿਦਾਨ ਦਾ ਮਤਲਬ ਖਜ਼ਾਨਾ ਹੁੰਦਾ। ਦੱਦੇ ਤੇ ਧੱਦੇ ਨਾਲ ਹੀ ਇੰਨਾ ਫਰਕ ਪੈ ਜਾਂਦਾ ਵੀ ਧੱਦਾ ਲੱਗ ਜੇ ਤੇ ਖਜ਼ਾਨਾ, ਜੇ ਦੱਦਾ ਲੱਗ ਜੇ ਤੇ ਫਿਰ ਅੰਤ। ਨਿਦਾਨ ਦਾ ਮਤਲਬ ਹੁੰਦਾ ਅੰਤ, ਕਿ ਜਦੋਂ ਮੇਰੀ ਉਮਰ ਦਾ ਅੰਤ ਹੋਵੇ, ਹੇ ਵਾਹਿਗੁਰੂ, ਮੈਂ ਤੇਰੇ ਨਾਮ ਨੂੰ ਜਪਾਂ ਜਾਂ ਜੰਗ ਦੇ ਮੈਦਾਨ 'ਚ ਜੂਝ ਕੇ ਮਰਾਂ। ਜਬ ਆਵ ਕੀ ਔਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੂ। ਨਿਦਾਨ ਦਾ ਮਤਲਬ ਹੁੰਦਾ ਅੰਤ, ਇੱਥੇ ਨਿਦਾਨਾਂ ਦਾ ਮਤਲਬ ਹੈ ਅੰਤ। ਹੇ ਵਾਹਿਗੁਰੂ, ਜਿਹੜੇ ਅੰਤ ਤਾਈਂ ਤੈਨੂੰ ਧਿਆਉਂਦੇ ਨੇ, ਤੈਨੂੰ ਅਰਾਧਦੇ ਨੇ, ਤੁਧ ਜਪ ਹੈ ਨਿਦਾਨਾ, ਯਾਨੀ ਕਿ ਅੰਤਲੇ ਸਾਹ ਤੱਕ ਹਰ ਸਵਾਸ ਨਾਲ ਤੇਰਾ ਚਿੰਤਨ ਕਰਦੇ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਰਸਨਾ ਤੋਂ ਕਰਨ ਲੱਗੀਏ, ਸਵਾਸਾਂ ਦੇ ਨਾਲ ਕਰਨ ਲੱਗੀਏ, ਤੇ ਅਭਿਆਸ ਇੰਨਾ ਪੱਕ ਜਾਂਦਾ, ਮਹਾਂਪੁਰਖ ਦੱਸਦੇ ਹੈ ਕਿ ਅੰਤਮ ਸਮੇਂ ਵੀ ਸਵਾਸਾਂ ਦੇ ਚਿੰਤਨ ਵਿੱਚ ਪਰਮੇਸ਼ਰ ਦਾ ਭਜਨ ਹੁੰਦਾ, ਉਦੋਂ ਵੀ ਵਾਹਿਗੁਰੂ ਦਾ ਜਾਪ ਸਵਾਸਾਂ 'ਚ ਚੱਲਦਾ। ਤੇ ਜਿਹੜੇ ਅੰਤਮ ਸਮੇਂ ਪਰਮੇਸ਼ਰ ਦੇ ਜਾਪ ਨੂੰ ਜਪਦੇ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪਿਤੰਬਰ ਵਾਕੇ ਹਿਰਦੈ ਵਸੈ। ਅੰਤਮ ਸਮੇਂ ਜਿਹੜੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਨੂੰ ਧਿਆਉਂਦੇ ਹੈ, ਉਹਨਾਂ ਦੇ ਨੇੜੇ ਫਿਰ ਜਮ ਨਹੀਂ ਆਉਂਦੇ ਮੋਹਨ, ਜਮ ਨੇੜ ਨਾ ਆਵੈ। ਹੇ ਮੋਹਨ, ਜਿਹੜੇ ਤੈਨੂੰ ਧਿਆਉਂਦੇ ਹੈ, ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ, ਜਮ ਦੂਤ ਨਹੀਂ ਲੈਣ ਆਉਂਦੇ ਉਹਨਾਂ ਮਹਾਂਪੁਰਖਾਂ ਨੂੰ। ਉਹਨਾਂ ਵਾਸਤੇ ਸ਼ਹੀਦੀ ਫੌਜਾਂ ਹਾਜ਼ਰ ਹੁੰਦੀਆਂ, ਦੇਵਗਣ ਆਉਂਦੇ ਉਹਨਾਂ ਨੂੰ ਲੈਣ ਵਾਸਤੇ, ਜਿਹਨਾਂ ਵੱਲ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਚਿੰਤਨ ਹੋਵੇ। ਜਗਤ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ 'ਚ ਇੱਕ ਸਾਖੀ ਆਉਂਦੀ ਹੈ ਕਿ ਮੇਰੇ ਪਾਤਸ਼ਾਹ ਇੱਕ ਨਗਰ ਵਿੱਚ ਆਏ, ਨਗਰ ਸਾਰਾ ਠੱਗਾਂ ਤੇ ਚੋਰਾਂ ਦਾ ਸੀ। ਜਿਹੜਾ ਕੋਈ ਬਾਹਰੋਂ ਆਉਂਦਾ, ਰਾਤ ਨੂੰ ਉਹਨੂੰ ਆਪਣੇ ਨਗਰ 'ਚ ਰੱਖਣਾ, ਭੋਜਨ ਵਿੱਚ ਜ਼ਹਿਰ ਮਿਲਾ ਕੇ ਉਹਨਾਂ ਨੂੰ ਖਵਾ ਦੇਣਾ, ਅਤੇ ਉਹਨਾਂ ਦਾ ਜੋ ਕੁਝ ਹੋਣਾ ਖੋਹ ਲੈਣਾ, ਅਤੇ ਉਹਨਾਂ ਦੀਆਂ ਲਾਸ਼ਾਂ ਖੁਰਦ ਬੁਰਦ ਕਰ ਦੇਣੀਆਂ ਵੀ ਬਾਹਰ ਕਿਤੇ ਸਬੂਤ ਨਾ ਜਾਵੇ, ਸਾਡੇ ਪਿੰਡ ਦੀ ਬਦਨਾਮੀ ਨਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਨਗਰ ਵਿੱਚ ਪਹੁੰਚੇ। ਸ਼ਾਮ ਦਾ ਸਮਾਂ ਸੀ, ਠੱਗਾਂ ਨੇ ਬੜਾ ਪ੍ਰੇਮ ਕੀਤਾ ਸਤਿਗੁਰਾਂ ਨਾਲ ਵਿਖਾਵੇ ਦਾ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਤਿਗੁਰਾਂ ਦਾ ਉਤਾਰਾ ਘਰ ਕਰਾਇਆ, ਪ੍ਰਸ਼ਾਦਾ ਲਿਆਏ ਥਾਲ 'ਚ ਪਾ ਕੇ ਭਾਈ ਮਰਦਾਨਾ ਜੀ ਛਕਣ ਲੱਗੇ। ਮਹਾਰਾਜ ਨੇ ਇਸ਼ਾਰਾ ਕੀਤਾ, ਮਰਦਾਨਿਆਂ ਨਾ ਛਕੀ, ਇਹਦੇ 'ਚ ਬਿੱਖ ਮਿਲਿਆ, ਜ਼ਹਿਰ ਮਿਲਿਆ, ਪ੍ਰਸ਼ਾਦਾ ਨਹੀਂ ਛਕਿਆ। ਜਿਹਦੇ ਘਰ 'ਚ ਸਤਿਗੁਰਾਂ ਦਾ ਉਤਾਰਾ ਸੀ, ਉਹ ਠੱਗ ਉਹਨੂੰ ਕੰਨ 'ਚ ਜਾ ਕੇ ਕਹਿਣ ਲੱਗੇ ਵੀ ਰਾਤ ਨੂੰ ਸੌਣਗੇ ਤੇ ਸੁੱਤੇ ਪਿਆਂ ਦਾ ਇਹਨਾਂ ਦਾ ਕਤਲ ਕਰ ਦੀ, ਇਹਨਾਂ ਕੋਲ ਜੋ ਕੁਝ ਹੋਵੇ ਖੋਹ ਲਈ। ਉਹ ਕਹਿੰਦਾ ਜੀ ਮੈਂ ਇੱਦਾਂ ਹੀ ਕਰੂੰ। ਸਤਿਗੁਰੂ ਜੀ ਬਿਰਾਜ ਗਏ, ਜਿਹੜੇ ਘਰ 'ਚ ਠਹਿਰੇ ਉਹ ਵੀ ਸੌਂ ਗਏ। ਉਹਨਾਂ ਦੀ ਇਹੋ ਜਿਹੀ ਅੱਖ ਲੱਗੀ ਵੀ ਉੱਠੇ ਹੀ ਨਹੀਂ ਸਤਿਗੁਰੂ ਜੀ, ਅੰਮ੍ਰਿਤ ਵੇਲੇ ਉੱਠੇ। ਭਾਈ ਬਾਲੇ ਮਰਦਾਨੇ ਨੂੰ ਨਾਲ ਲਿਆ ਤੇ ਸਤਿਗੁਰੂ ਜੀ ਬਿਨਾਂ ਦੱਸਿਆਂ ਉਹਨਾਂ ਘਰ ਵਾਲਿਆਂ ਨੂੰ ਚੱਲ ਪਏ। ਦਿਨ ਚੜਿਆ, ਪਿੰਡ ਵਾਲੇ ਇਕੱਠੇ ਹੋ ਕੇ ਉਹਦੇ ਘਰ ਆਏ, ਕਹਿੰਦੇ ਲਿਆ ਭਾਈ ਸਾਡਾ ਹਿੱਸਾ। ਉਹ ਕਹਿੰਦਾ ਮੇਰੀ ਤਾਂ ਜਾਗ ਹੀ ਨਹੀਂ ਖੁੱਲ੍ਹੀ, ਉਹ ਤਾਂ ਚਲੇ ਗਏ। ਕਹਿੰਦੇ ਇੱਦਾਂ ਕਿੱਦਾਂ ਹੋ ਸਕਦਾ, 10-15 ਜਣੇ ਇਕੱਠੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਭਦਿਆਂ ਲੱਭਦਿਆਂ ਪਿੱਛੇ ਪਿੱਛੇ ਜੰਗਲ 'ਚ ਹੀ ਆ ਗਏ। ਜਦੋਂ ਜੰਗਲ 'ਚ ਪਹੁੰਚੇ ਤੇ ਮਹਾਰਾਜ ਜੀ ਨੂੰ ਆ ਕੇ ਘੇਰ ਲਿਆ। ਕਹਿੰਦੇ ਜੀ ਅਸੀਂ ਨਹੀਂ ਤੁਹਾਨੂੰ ਜਾਣ ਦੇਣਾ, ਅਸੀਂ ਤੁਹਾਡਾ ਕਤਲ ਕਰਨਾ, ਪਰ ਤੁਹਾਡੇ ਕੋਲ ਜੋ ਹੈ ਉਸੀ ਖੋਣਾ। ਪਾਤਸ਼ਾਹ ਕਹਿੰਦੇ ਵੀ ਕਤਲ ਕਿਹੜੀ ਗੱਲੇ ਕਰਨਾ, ਵੀ ਸਾਡੇ ਕੋਲ ਕਿਹੜਾ ਕੋਈ ਹੋਰ ਕੋਈ ਪੈਸਾ ਦੁਨੀਆਂ ਦਾ ਧਨ ਹੈ,
ਆ ਸਾਡੇ ਤੇੜ ਬਸਤਰ ਨੇ ਇਹੀ ਲੈ ਲਓ। ਕਹਿੰਦੇ ਜੀ ਨਹੀਂ, ਅਸੀਂ ਸਬੂਤ ਨਹੀਂ ਛੱਡਦੇ ਹੁੰਦੇ, ਅਸੀਂ ਤਾਂ ਮਾਰਦੇ ਹੁੰਦੇ ਹਾਂ ਬੰਦੇ, ਜੇ ਤੁਹਾਨੂੰ ਛੱਡਤਾ ਤੁਸੀਂ ਅੱਗੇ ਜਾ ਕੇ ਸਾਡੇ ਪਿੰਡ ਦੀ ਬਦਨਾਮੀ ਕਰੋਗੇ ਵੀ ਇੱਥੇ ਠੱਗ ਰਹਿੰਦੇ ਆ, ਚੋਰ ਵੱਸਦੇ ਆ। ਪਾਤਸ਼ਾਹ ਕਹਿੰਦੇ ਚੰਗਾ ਭਾਈ, ਜੇ ਮਾਰਨਾ ਤੇ ਮਾਰ ਕੇ ਸਾਡੇ ਜਿਹੜੇ ਸਰੀਰਾਂ ਦਾ ਕੋਈ ਪ੍ਰਬੰਧ ਤਾਂ ਕਰੋਗੇ ਨਾ, ਵੀ ਕੋਈ ਅੰਤਮ ਸੰਸਕਾਰ ਦੀ ਕੋਈ ਮਰਿਆਦਾ ਕਰ ਦਿਓ। ਕਹਿੰਦੇ ਜੀ ਇੱਥੇ ਜੰਗਲ ਚੋਂ ਅੱਗ ਕਿੱਥੋਂ ਲਿਆਈਏ ਤੁਹਾਡੇ ਲਈ। ਸਾਹਮਣੇ ਇੱਕ ਚਿਖਾ ਬਲਦੀ ਸੀ, ਪਾਤਸ਼ਾਹ ਨੇ ਇਸ਼ਾਰਾ ਕੀਤਾ ਵੀ ਉਹ ਸਾਹਮਣੇ ਚਿਖਾ ਬਲਦੀ ਆ, ਉੱਥੋਂ ਅੱਗ ਲੈ ਕੇ ਆਓ। ਇਹ ਗਏ ਇੱਕ ਦੋ ਬੰਦੇ, ਮਹਾਰਾਜ ਸੱਚੇ ਪਾਤਸ਼ਾਹ ਨੂੰ ਰੱਸਿਆਂ ਨਾਲ ਬੰਨ ਕੇ ਇੱਥੇ ਪਹਿਰਾ ਦੇਣ ਲੱਗ ਪਏ ਤੇ ਬਾਕੀ ਉੱਧਰ ਚਲੇ ਗਏ। ਉੱਥੇ ਜਾ ਕੇ ਡਰ ਗਏ, ਵੇਖਦੇ ਆ ਵੀ ਇੱਕ ਬੰਦਾ ਜਿਹੜਾ ਚਿਖਾ ਦੇ ਵਿੱਚ ਸੜਦਾ ਸੀ ਉਹਦੀ ਰੂਹ ਹੈ। ਇੱਕ ਪਾਸੇ ਦੇਵਗਣ ਖੜੇ ਨੇ ਤੇ ਦੂਜੇ ਪਾਸੇ ਜਮਦੂਤ ਖੜੇ ਆ। ਜਮਦੂਤ ਕਹਿੰਦੇ ਅਸੀਂ ਲੈ ਕੇ ਜਾਣਾ ਇਹਨੂੰ, ਜਿਹੜੇ ਦੇਵਗਣ ਨੇ ਉਹ ਕਹਿੰਦੇ ਅਸੀਂ ਲੈ ਕੇ ਜਾਣਾ। ਜਮਦੂਤ ਕਹਿੰਦੇ ਵੀ ਇਹਨੇ ਸਾਰੀ ਜ਼ਿੰਦਗੀ ਗੁਨਾਹ ਕੀਤੇ ਆ, ਪਾਪ ਕੀਤੇ ਆ, ਵੀ ਇਹਨੂੰ ਅਸੀਂ ਨਰਕਾਂ ਚ ਸੁੱਟਣਾ। ਜਿਹੜੇ ਦੇਵਗਣ ਉਹ ਕਹਿਣ ਲੱਗੇ ਵੀ ਇਹਦੇ ਵੱਲ ਗੁਰੂ ਨਾਨਕ ਸਾਹਿਬ ਨੇ ਉਂਗਲ ਕਰਕੇ ਇਸ਼ਾਰਾ ਕੀਤਾ, ਇਹਦੇ ਸਾਰੇ ਪਾਪ ਕੱਟੇ ਗਏ ਆ, ਇਹਨੂੰ ਅਸੀਂ ਸੱਚਖੰਡ ਲੈ ਕੇ ਜਾਣਾ। ਉਹ ਜਿਹੜੇ ਚੋਰ ਸੀ ਠਾਗੂ ਜਾ ਕੇ ਲੁਕ ਕੇ ਵੇਖਣ ਲੱਗ ਪਏ, ਬੜੇ ਹੈਰਾਨ ਹੋਏ। ਅਖੀਰ ਨੂੰ ਜਿਹੜੇ ਉਹ ਦੇਵਗਣ ਸੀ ਉਸ ਜੀਵ ਨੂੰ ਲੈ ਕੇ ਬੈਕੁੰਠ ਨੂੰ ਚਲੇ ਗਏ। ਇਹ ਵਾਪਸ ਆਏ ਤੇ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਜਿਹਨਾਂ ਨੂੰ ਬੰਨੀ ਬੈਠੇ ਹਾਂ ਵੀ ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਨੇ, ਜਿਹਨਾਂ ਦੇ ਇੱਕ ਇਸ਼ਾਰੇ ਨਾਲ ਸਾਰੀ ਜ਼ਿੰਦਗੀ ਪਾਪ ਕਰਨ ਵਾਲਾ ਮਨੁੱਖ ਵੀ ਤਰ ਗਿਆ, ਉਹ ਜਮਾਂ ਤੋਂ ਮੁਕਤ ਹੋ ਗਿਆ ਤੇ ਦੇਵਗਣ ਉਹਨੂੰ ਲੈ ਕੇ ਗਏ ਹੈ, ਅਸੀਂ ਉਹਨਾਂ ਦੀ ਸੇਵਾ ਕਰਕੇ ਆਪਣੇ ਜੀਵਨ ਦਾ ਪਾਰ ਉਤਾਰਾ ਕਰੀਏ। ਫਿਰ ਸਤਿਗੁਰਾਂ ਨੂੰ ਆਪਣੇ ਨਗਰ ਚ ਲੈ ਕੇ ਗਏ। ਸਾਰੇ ਨਗਰ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਚ ਆ ਕੇ ਮਾਫ਼ੀ ਮੰਗੀ। ਗੁਰਦੇਵ ਨੇ ਕਿਹਾ ਨਗਰ ਚ ਧਰਮਸ਼ਾਲ ਬਣਾਓ, ਸਵੇਰੇ ਸ਼ਾਮ ਕਥਾ ਕੀਰਤਨ ਦੇ ਪ੍ਰਵਾਹ ਚਲਾਓ ਤੇ ਆਪਣੇ ਜੀਵਨ ਨੂੰ ਸਵਾਰੋ। ਇਸ ਜਨਮ ਸਾਖੀ ਦੇ ਵਿੱਚ ਜਿਹੜੀ ਇਹ ਸਾਖੀ ਆਈ, ਇਹਦਾ ਸੰਕੇਤ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਨ ਵਾਲਿਆਂ ਦੇ ਨੇੜੇ ਜਮਦੂਤ ਨਹੀਂ ਆਉਂਦੇ, ਉਹਨਾਂ ਨੂੰ ਜਮ ਨਹੀਂ ਲੈਣ ਆਉਂਦੇ, ਉਹ ਜਮਾਂ ਦੇ ਵੱਸ ਨਹੀਂ ਪੈਂਦੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਵੀ ਛੱਡ ਜਾਏ, ਮਹਾਰਾਜ ਜੀ ਦੀ ਬਾਣੀ ਦਾ ਮਹਾਂਵਾਕ ਹੈ, ਹੇ ਵਾਹਿਗੁਰੂ ਤੇਰੇ ਨਾਮ ਦਾ ਪ੍ਰਤਾਪ ਐਸਾ, ਜਿਹੜੇ ਤੇਰੇ ਨਾਮ ਨੂੰ ਜਪਦੇ ਆ ਤੇ ਆਉਂਦੇ ਆ, ਜਮਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ। ਤੋ ਇੱਥੇ ਪਾਤਸ਼ਾਹ ਜੀ ਇਹੀ ਫੁਰਮਾਨ ਕਰ ਰਹੇ ਨੇ, ਹੇ ਵਾਹਿਗੁਰੂ ਜਿਹੜੇ ਤੈਨੂੰ ਜਪਦੇ ਹਨ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ।

ਜਿਹੜੇ ਤੈਨੂੰ ਜਪਦੇ ਹਨ ਅੰਤਲੇ ਸਮੇਂ ਤੱਕ ਤੇਰਾ ਜਾਪ ਨਹੀਂ ਛੱਡਦੇ। ਜਪ ਹੈ ਨਿਦਾਨਾ, ਅੰਤਲੇ ਸਮੇਂ ਤੱਕ ਤੇਰਾ ਜਾਪ ਜਪਦੇ ਹਨ

ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਉਂਦੇ ਹੈ, ਜਮ ਕਾਲ ਉਹਨਾਂ ਦੇ ਨੇੜੇ ਨਹੀਂ ਲੱਗਦਾ, ਜਮ ਕਾਲ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜਾਂ ਇਉਂ ਕਹਿ ਲਓ ਕਿ ਮੌਤ ਦਾ ਡਰ, ਮੌਤ ਦਾ ਭੈ ਉਹਨਾਂ ਦੇ ਨੇੜੇ ਨਹੀਂ ਆਉਂਦਾ। ਹੇ ਵਾਹਿਗੁਰੂ, ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਤੈਨੂੰ ਧਿਆਉਂਦੇ ਨੇ, ਉਹਨਾਂ ਨੂੰ ਮੌਤ ਦਾ ਡਰ ਵਿਸਰ ਜਾਂਦਾ। ਮਰਨਾ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਉਹਨਾਂ ਨੂੰ ਮਰਨ ਦਾ ਫਿਕਰ ਨਹੀਂ ਰਹਿੰਦਾ ਤੇ ਜੀਵਨ ਦੀ ਆਸ ਨਹੀਂ ਰਹਿੰਦੀ, ਕਿਉਂਕਿ ਉਹ ਜਨਮ ਤੇ ਮਰਨ ਨੂੰ ਕੇਵਲ ਪਰਮੇਸ਼ਰ ਦੀ ਖੇਡ ਸਮਝਦੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਣ ਵਾਲੇ ਗੁਰਮੁਖਾਂ ਦੇ ਨੇੜੇ ਜਮ ਦੇ ਫਰਿਸ਼ਤੇ, ਜਿਹੜੇ ਮੌਤ ਦੇ ਫਰਿਸ਼ਤੇ ਨੂੰ ਨਹੀਂ ਆਉਂਦੇ, ਜਮ ਕਾਲ ਦਾ ਭੈ ਉਹਨਾਂ ਦੇ ਹਿਰਦੇ ਵਿੱਚ ਨਹੀਂ ਆਉਂਦਾ। ਉਹ ਕਹਿੰਦੇ ਜੇ ਮਰਨਾ ਹੀ ਹੈ ਇੱਕ ਦਿਨ, ਮੌਤ ਤਾਂ ਆਉਣੀ ਹੈ, ਟਲ ਸੱਚਾਈ ਹੈ, ਫਿਰ ਇਹਦਾ ਭੈ ਕੀ ਮੰਨਣਾ। ਜਿਵੇਂ ਪਾਤਸ਼ਾਹ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੈ। ਉਹ ਹੰਕਾਰ ਵਾਲੇ ਬੋਲ ਨਹੀਂ ਬੋਲਣੇ ਜਾਣਦੇ, ਮਤ ਮਾਤਾ ਦਾ ਮਤਲਬ ਵੀ ਹੰਕਾਰ ਦੇ ਵਿੱਚ ਮਸਤੇ ਹੋਏ ਬੋਲ ਨਹੀਂ ਬੋਲਦੇ, ਔਰ ਉਹਨਾਂ ਨੂੰ ਮਰਨ ਦਾ ਭੈ ਨਹੀਂ ਰਹਿੰਦਾ, ਉਹ ਮਰਨ ਦੇ ਖੌਫ ਤੋਂ ਸੁਤੰਤਰ ਹੋ ਜਾਂਦੇ ਹੈ। ਧੰਨ ਭਾਈ ਤਾਰੂ ਸਿੰਘ ਜੀ, ਭਾਈ ਸੁਵੇਗ ਸਿੰਘ ਜੀ, ਧੰਨ ਸ਼ਹੀਦ ਭਾਈ ਮਨੀ ਸਿੰਘ ਜੀ, ਕਿਤਨੇ ਮਹਾਂਪੁਰਖ ਜਿਹਨਾਂ ਨੂੰ ਮੌਤ ਦਾ ਭੈ ਨਹੀਂ, ਮਰਨ ਦਾ ਭੈ ਨਹੀਂ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਧਿਆਉਂਦੇ ਹਨ, ਮੌਤ ਦਾ ਭੈ ਉਹਨਾਂ ਦੇ

ਜਿਹੜੇ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਤਿੰਨ ਚੀਜ਼ਾਂ ਨੇ ਮਨ ਬਚ ਤੇ ਕਰਮ ਅਸੀਂ ਨਾ ਵੈਸੇ ਸਾਰੇ ਮਾਫ ਕਰਨਾ ਤਿੰਨ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹਾਂ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਤਿੰਨ ਤਰ੍ਹਾਂ ਦੀ ਇੱਕ ਉਹ ਜ਼ਿੰਦਗੀ ਉਹ ਜੀਵਨ ਜਿਹੜਾ ਅਸੀਂ ਲੋਕਾਂ ਨੂੰ ਬਾਹਰੋਂ ਬਣ ਕੇ ਵਿਖਾਉਂਦੇ ਹਾਂ ਵੀ ਅਸੀਂ ਇੱਦਾਂ ਦੇ ਇੱਕ ਤਾਂ ਹੋ ਗਿਆ ਨਾ ਵੀ ਲੋਕਾਂ ਨੂੰ ਜੋ ਅਸੀਂ ਬਣ ਕੇ ਵਿਖਾਉਂਦੇ ਹਾਂ ਲੋਕਾਂ ਦੇ ਸਾਹਮਣੇ ਜੋ ਅਸੀਂ ਦਿਸਦੇ ਹਾਂ ਆਪਣੇ ਆਪ ਨੂੰ ਵਿਖਾਉਂਦੇ ਹਾਂ ਇੱਕ ਉਹ ਜੀਵਨ ਹੈ ਜੋ ਲੋਕ ਸਾਡੇ ਲਈ ਅੰਦਾਜ਼ਾ ਲਾ ਕੇ ਸੋਚਦੇ ਆ ਵੀ ਇਹਦਾ ਇਹ ਬੰਦਾ ਇਹੋ ਜਿਹਾ ਦੋ ਹੋ ਗਏ ਤੀਸਰਾ ਉਹ ਜਿਹੜਾ ਸਾਨੂੰ ਆਪਣੇ ਆਪ ਨੂੰ ਪਤਾ ਵੀ ਅਸੀਂ ਕੀ ਹਾਂ ਤੇ ਕਿੰਨੇ ਕੁ ਪਾਣੀ ਚ ਤਿੰਨ ਹੋ ਗਏ ਨਾ ਵੀ ਅਸੀਂ ਆਪਣੇ ਅੰਦਰ ਕੀ ਹੈ ਸਾਨੂੰ ਪਤਾ ਪਰ ਬਾਹਰੋਂ ਅਸੀਂ ਵਿਖਾ ਕੁਝ ਰਹੇ ਹਾਂ ਉਹ ਦੂਸਰਾ ਜੀਵਨ ਹੈ ਤੀਸਰਾ ਜੋ ਲੋਕ ਸਾਡੇ ਲਈ ਅੰਦਾਜ਼ਾ ਲਾਉਂਦੇ ਆ ਵੀ ਇਹ ਉਦਾਂ ਦੇ ਹੋਣਗੇ ਪਰ ਅਸੀਂ ਜੋ ਬਣ ਕੇ ਵਿਖਾ ਰਹੇ ਹਾਂ ਲੋਕਾਂ ਨੂੰ ਉਹ ਕੋਈ ਮਾਇਨੇ ਨਹੀਂ ਰੱਖਦਾ ਲੋਕ ਸਾਡੇ ਲਈ ਕੀ ਅੰਦਾਜ਼ਾ ਲਾਉਂਦੇ ਆ ਵੀ ਕਿੱਦਾਂ ਦਾ ਉਹ ਵੀ ਕੋਈ ਮਾਇਨੇ ਨਹੀਂ ਰੱਖਦਾ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਉਹ ਜੀਵਨ ਮਾਇਨੇ ਰੱਖਦਾ ਜੋ ਅਸੀਂ ਅੰਦਰੋਂ ਵਾਸਤਵਿਕ ਰੂਪ ਵਿੱਚ ਹਾਂ ਸਾਡੇ ਮਨ ਵਿੱਚ ਜੋ ਹੁੰਦਾ ਉਹ ਸਾਡੀ ਜ਼ੁਬਾਨ ਤੇ ਨਹੀਂ ਹੁੰਦਾ ਜੋ ਜ਼ੁਬਾਨ ਤੇ ਹੁੰਦਾ ਉਹ ਸਾਡੇ ਪ੍ਰੈਕਟੀਕਲ ਚ ਨਹੀਂ ਹੁੰਦਾ ਇਹ ਤਿੰਨ ਚੀਜ਼ਾਂ ਨੇ ਮਨ ਬਚ ਕਰਮ ਜੋ ਅਸੀਂ ਮਨ ਚ ਸੋਚਦੇ ਹਾਂ ਉਹ ਜ਼ੁਬਾਨ ਤੋਂ ਕਹਿੰਦੇ ਨੇ ਜੋ ਜ਼ੁਬਾਨ ਤੋਂ ਕਹਿ ਰਹੇ ਹੁੰਦੇ ਆ ਗਿਆਨ ਦੀਆਂ ਗੱਲਾਂ ਉਹ ਸਾਡਾ ਪ੍ਰੈਕਟੀਕਲ ਹੈ ਉਹਨੂੰ ਕਹਿੰਦੇ ਨੇ ਕਰਮ ਤਿੰਨ ਚੀਜ਼ਾਂ ਹੋ ਗਈਆਂ ਮਨ ਬਚ ਕਰਮ ਤਿੰਨਾਂ ਵਿੱਚ ਫਰਕ ਹੈ ਜਿਹੜੇ ਰੱਬ ਦੇ ਪਿਆਰੇ ਨੇ ਪਰਮੇਸ਼ਰ ਨੂੰ ਧਿਆਉਣ ਵਾਲੇ ਉਹਨਾਂ ਦਾ ਮਨ ਜੋ ਕਹਿ ਰਿਹਾ ਮਨ ਵਿੱਚ ਜੋ ਹੈ ਉਹੀ ਜ਼ੁਬਾਨ ਤੇ ਹੈ ਔਰ ਉਹ ਜੋ ਜ਼ੁਬਾਨ ਤੋਂ ਕਹਿ ਰਹੇ ਨੇ ਉਹੀ ਉਹਨਾਂ ਦਾ ਪ੍ਰੈਕਟੀਕਲ ਹੈ ਕਰਮ ਕਰਕੇ ਵੀ ਉਦਾਂ ਦੇ ਹਨ ਇੱਥੇ ਉਹਨਾਂ ਦੀ ਗੱਲ ਆ ਰਹੀ ਹੈ ਮਨ ਬਚ ਕਰਮ ਜੇ ਤੁਧ ਅਰਾਧ ਹੈ ਜਿਹੜੇ ਮਨ ਕਰਕੇ ਵੀ ਤੈਨੂੰ ਅਰਾਧਦੇ ਹੈ ਬਚਨ ਕਰਕੇ ਵੀ ਤੈਨੂੰ ਅਰਾਧਦੇ ਹੈ ਕਰਮ ਕਰਕੇ ਵੀ ਤੈਨੂੰ ਅਰਾਧਦੇ ਹੈ ਤਿੰਨ ਚੀਜ਼ਾਂ ਨੇ ਇਤਿਹਾਸ ਵਿੱਚ ਬਚਨ ਆਉਂਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਤੇ ਤਿੰਨ ਪਰਿਕਰਮਾ ਕੀਤੀਆਂ ਪੰਜ ਕਿਉਂ ਨਹੀਂ ਕੀਤੀਆਂ ਜੀ ਤਿੰਨ ਕੀਤੀਆਂ ਨਾ ਤਿੰਨਾਂ ਦਾ ਮਤਲਬ ਹੈ ਵੀ ਅਸੀਂ ਮਨ ਕਰਕੇ ਵੀ ਬਚਨ ਕਰਕੇ ਵੀ ਕਰਮ ਕਰਕੇ ਵੀ ਇਹਨਾਂ ਨੂੰ ਗੁਰੂ ਬਣਾਉਂਦੇ ਹਾਂ ਇਹਨਾਂ 'ਚ ਆਪਣੀ ਜੋਤ ਰੱਖਦੇ ਹੁਣ ਜਦੋਂ ਕਥਾ ਦੀ ਸਮਾਪਤੀ ਤੋਂ ਬਾਅਦ ਅਰਦਾਸ ਆਉਣੀ ਹੈ ਤੇ ਅਰਦਾਸ ਦੇ ਵਿੱਚ ਜਿਹੜੇ ਬਚਨ ਆਉਂਦੇ ਹੈ ਉੱਥੇ ਵੀ ਬਚਨ ਆਉਂਦਾ ਵੀ ਤਿੰਨ ਵਾਰੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਤਿੰਨ ਵਾਰੀ ਕਿਹਾ ਨਾ ਤਿੰਨ ਵਾਰੀ ਦਾ ਮਤਲਬ ਮਨ ਬਚ ਕਰਮ ਕਰਕੇ ਤਾਂ ਤਿੰਨ ਵਾਰੀ ਕਿਹਾ ਵੀ ਮਨ ਕਰਕੇ ਵੀ ਵਾਹਿਗੁਰੂ ਚਿੱਤ ਆਵੇ ਬਚਨ ਕਰਕੇ ਵੀ ਤੇ ਕਰਮ ਕਰਕੇ ਵੀ ਤਿੰਨੇ ਇੱਕ ਸੁਰ ਹੋ ਜਾਣ ਜਿਨ੍ਹਾਂ ਦਾ ਮਨ ਬਚ ਕਰਮ ਇੱਕ ਹੋ ਜਾਂਦਾ ਉਹ ਫਿਰ ਜਿਹੜਾ ਬਚਨ ਆਪਣੀ ਰਸਨਾ ਤੋਂ ਕਰਦੇ ਆ ਸੱਚ ਹੋ ਜਾਂਦਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਪਰ ਜਿਨ੍ਹਾਂ ਦੇ ਮਨ ਚ ਕੁਝ ਹੋਵੇ ਤੇ ਉਹ ਮੂੰਹ ਤੋਂ ਜੋ ਮਰਜ਼ੀ ਬੋਲੀ ਜਾਣ ਵਾਓ ਹੀ ਹੈ ਹਵਾ ਹੀ ਨਿਕਲਦੀ ਹੈ ਮੂੰਹ ਵਿੱਚੋਂ ਫਿਰ ਉਹਦਾ ਕੋਈ ਲਾਭ ਨਹੀਂ ਹੈ ਹੇ ਵਾਹਿਗੁਰੂ ਜਿਹੜੇ ਗੁਰਮੁਖ ਤੈਨੂੰ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਅਰਾਧਦੇ ਨੇ ਸੇ ਸਭੇ ਫਲ ਪਾਵਹੇ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਧਰਮ ਅਰਥ ਕਾਮ ਮੋਕਸ਼ ਇਹ ਚਾਰ ਪਦਾਰਥ ਨੇ

0: ਹੇ ਵਾਹਿਗੁਰੂ, ਜਿਨ੍ਹਾਂ ਦਾ ਅੰਤਹਕਰਨ ਮਲ ਮੂਤਰ ਦੇ ਸਮਾਨ ਬਹੁਤ ਗੰਦਾ ਤੇ ਮਾੜਾ ਸੀ, ਮਲੀਨ ਸੀ, ਜਦੋਂ ਉਹਨਾਂ ਨੇ ਆ ਕੇ ਤੇਰੇ ਦਰਸ਼ਨ ਕੀਤੇ, ਉਹ ਗਿਆਨਵਾਨ ਹੋ ਗਏ, ਸ੍ਰੇਸ਼ਟ ਗਿਆਨੀ ਹੋ ਗਏ। ਸੋ ਗਿਆਨਾ, ਮਲ ਮੂਤਰ ਦੇ ਸਮਾਨ ਜਿਹੜੇ ਗੰਦੇ ਸਨ, ਮਲੀਨ ਸਨ, ਕੌਡੇ ਰਾਖਸ਼ ਵਰਗੇ, ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਮਹਾਨ ਗਿਆਨੀ ਹੋ ਗਏ। ਕੌਡਾ ਗਿਆਨੀ ਬਣ ਕੇ ਜੱਬਲਪੁਰ ਦਾ ਇਲਾਕਾ ਹੈ, ਜੱਬਲਪੁਰ ਦੇ ਇਲਾਕੇ ਵਿੱਚ, ਜੱਬਲਪੁਰ ਸ਼ਹਿਰ ਹੈ, ਉੱਥੇ ਜਿੱਥੇ ਕੌਡੇ ਦਾ ਉਧਾਰ ਕੀਤਾ ਉੱਥੇ ਗੁਰੂ ਘਰ ਹੈ, ਗੁਰਦੁਆਰਾ ਮੜਾ ਤਾਲ, ਦਾਸ ਨੇ ਦਰਸ਼ਨ ਕੀਤੇ ਆ, ਨਰਮਦਾ ਦਾ ਕੰਢਾ ਹੈ। ਕੌਡੇ ਨੇ ਫਿਰ ਉਸ ਇਲਾਕੇ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਚਾਰਕ ਹੋ ਕੇ ਪ੍ਰਚਾਰ ਕੀਤਾ ਸੀ, ਤੇ ਕਿੱਥੇ ਬੰਦੇ ਤਲ ਤਲ ਖਾਣ ਵਾਲਾ ਸੀ। ਯਾਨੀ ਕਿ ਜਿਹੜੇ ਬਹੁਤ ਮਲੀਨ ਗੰਦੇ ਰਾਕਸ਼ੀ ਬਿਰਤੀ ਵਾਲੇ ਸੀ, ਸੱਜਣ ਠੱਗ ਵਰਗੇ, ਜਦੋਂ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਸੋ ਗਿਆਨਾ, ਉਹ ਸ੍ਰੇਸ਼ਟ ਗਿਆਨੀ ਬਣ ਗਏ, ਧਰਮੀ ਹੋ ਗਏ, ਉਹਨਾਂ ਦੀ ਸਾਰੀ ਗੰਦਗੀ ਦੂਰ ਹੋ ਗਈ। ਮਹਾਰਾਜ ਜੀ ਦੇ ਦਰਸ਼ਨ ਕਰਕੇ, ਦਰਸ਼ਨ ਦੇਖਤ ਦੋਖ ਨਸੇ, ਮਹਾਰਾਜ ਤੁਹਾਡੇ ਦਰਸ਼ਨ ਕੀਤਿਆਂ ਸਾਰੇ ਦੋਸ਼ ਕੱਟੇ ਜਾਂਦੇ ਹਨ।
1: ਬਿਨਵੰਤ ਨਾਨਕ ਰਾਜ ਨਿਹ ਚਲ ਪੂਰਨ ਪੁਰਖ ਭਗਵਾਨਾ।
0: ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫੁਰਮਾਉਂਦੇ, ਹੇ ਵਾਹਿਗੁਰੂ, ਹੇ ਪੂਰਨ ਪੁਰਖ ਭਗਵਾਨ ਜੀ, ਤੁਹਾਡਾ ਜਿਹੜਾ ਰਾਜ ਹੈ ਉਹ ਨਿਚਲ ਹੈ। ਦੁਨੀਆਂ ਦੇ ਰਾਜਿਆਂ ਦੇ ਰਾਜ 5 ਸਾਲਾਂ ਲਈ ਹੁੰਦੇ, ਕੋਈ 10 ਸਾਲ ਕਰ ਜੇ ਆਖਿਰਕਾਰ ਉਹ ਰਾਜ ਬਿਨਸ ਜਾਂਦੇ, ਪਰ ਹੇ ਵਾਹਿਗੁਰੂ, ਤੇਰਾ ਰਾਜ ਸਦੈਵੀ ਹੈ, ਤੇਰਾ ਰਾਜ ਨਿਚਲ ਹੈ, ਜਿਹੜਾ ਕਦੇ ਚਲਾਏ ਮਾਨ ਨਹੀਂ ਹੁੰਦਾ।
1: ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ।
0: ਹੇ ਮੋਹਨ, ਜਿਹੜੇ ਤੈਨੂੰ ਅਰਾਧਦੇ ਹਨ ਉਹ ਆਪਣੇ ਪਰਿਵਾਰਾਂ ਦੇ ਸਮੇਤ ਸੁਫਲ ਫਲਿਆ, ਫਲ ਸਹਿਤ ਹੋ ਜਾਂਦੇ, ਯਾਨੀ ਕਿ ਆਪਣੇ ਟੱਬਰਾਂ ਸਮੇਤ ਆਪਣਾ ਜੀਵਨ ਸਫਲ ਕਰ ਲੈਂਦੇ। ਜਿਹੜੇ ਤੈਨੂੰ ਅਰਾਧਦੇ ਨੇ ਉਹ ਆਪ ਤਾਂ ਤਰਦੇ ਹੀ ਨੇ, ਆਪਣੇ ਨਾਲ ਨਾਲ ਆਪਣਾ ਸਾਰਾ ਪਰਿਵਾਰ ਵੀ ਤਾਰ ਲੈਂਦੇ ਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਉਹ ਆਪਣਾ ਟੱਬਰ ਵੀ ਤਾਰ ਲੈਂਦੇ ਹਨ।
1: ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ।
0: ਹੇ ਮੋਹਨ, ਜਿਹੜੇ ਤੈਨੂੰ ਅਰਾਧਦੇ ਨੇ, ਜਪਦੇ ਨੇ, ਉਹ ਆਪਣਿਆਂ ਪੁੱਤਰਾਂ ਨੂੰ, ਆਪਣੇ ਸਾਰੇ ਟੱਬਰ ਨੂੰ, ਮਿੱਤਰਾਂ ਨੂੰ, ਭਰਾਵਾਂ ਨੂੰ, ਸੰਗੀਆਂ ਨੂੰ, ਸਾਥੀਆਂ ਨੂੰ, ਸਾਰਿਆਂ ਨੂੰ ਤਾਰ ਲੈਂਦੇ। ਸੰਗੀ ਸਾਥੀ ਸਗਲ ਤਰ੍ਹਾਂ ਹੀ ਉਹ ਆਪਣੇ ਸੰਗੀਆਂ ਸਾਥੀਆਂ ਸਾਰਿਆਂ ਨੂੰ ਤਾਰ ਲੈਂਦੇ ਆ। ਵਾਹਿਗੁਰੂ, ਜਿਹੜੇ

ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ।

ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਅਣ ਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ

ਸਮੂਹ ਸ਼ਹੀਦਾਂ ਦੀ ਪਾਵਨ ਤੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਲੜੀ ਵਾਰ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ, ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਗਰੀਬ ਨਿਵਾਜ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀ।

ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀਆਂ ਕੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ।

ਕਾਲਾ ਵਾਹਿਗੁਰੂ ਜੀ ਕੀ ਵਰਤੀ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ।

ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਜੀ। ਅਤਿ ਧੰਨਵਾਦੀ ਹਾਂ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਆਪ ਜੀ ਨੂੰ ਰੋਜ਼ਾਨਾ ਹੀ ਸਵੇਰ ਦੇ ਵੇਲੇ ਲੜੀਵਾਰ ਪਾਵਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਅਤੇ ਸੰਧਿਆ ਸਮੇਂ ਇਤਿਹਾਸ ਦੀ ਵਿਚਾਰ ਦੇ ਨਾਲ ਆਪ ਸੰਗਤਾਂ ਨੂੰ ਜੋੜਦੇ ਹਨ। ਸੋ ਤਹਿ ਦਿਲ ਤੋਂ ਉਹਨਾਂ ਦੇ ਧੰਨਵਾਦੀ ਹਾਂ। ਰਹਿੰਦੀ ਮਈ ਦੀ 31 ਤਰੀਕ ਤੱਕ ਉਹਨਾਂ ਨੇ ਆਪ ਸੰਗਤਾਂ ਦੇ ਇਸੇ ਤਰ੍ਹਾਂ ਹੀ ਦਰਸ਼ਨ ਕਰਨੇ ਹਨ। ਆਪ ਜੀਆਂ ਨੇ ਵੱਧ ਚੜ੍ਹ ਕੇ ਦੋਨੋਂ ਸਮੇਂ ਪਹੁੰਚ ਕੇ ਲਾਹੀ ਪ੍ਰਾਪਤ ਕਰਨੇ। ਆਪ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਹੈ, ਅੱਜ ਸ਼ਾਮ 11 ਮਈ ਤੋਂ ਲੈ ਕੇ 17 ਮਈ ਤੱਕ ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਵਾਲੇ, ਉਹਨਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਵਾਸਤੇ ਹਾਜ਼ਰੀਆਂ ਭਰਨੀਆਂ ਹਨ। ਸਵਾਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਰੋਜ਼ਾਨਾ ਹੀ ਸ਼ਾਮ 7:30 ਤੋਂ 8:30 ਵਜੇ ਤੱਕ ਆਪ ਜੀਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਟਕਸਾਲ ਵਾਲੇ ਜੋ ਕਿ ਰਾਤ ਨੂੰ 7:30 ਤੋਂ ਲੈ ਕੇ 8:30 ਵਜੇ ਤੱਕ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣਗੇ ਜੀ। ਆਪ ਜੀਆਂ ਜ਼ਰੂਰ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਿੰਦਰਪਾਲ ਸਿੰਘ ਜੀ ਪਟਿਆਲੇ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗਿਆਨੀ ਰਣਜੀਤ ਸਿੰਘ ਹੋਰਾਂ ਤੋਂ ਸਰਵਣ ਕਰੋ, ਦਾਸਾਂ ਦੀ ਫਤਿਹ ਪ੍ਰਵਾਨ ਕਰੋ। ਅਦਬ ਸਾਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭੁਮੱਦੀ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨੁਗੁਰ ਇਤਿਹਾਸ ਤੇ ਬਾਰਾਂ ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਕਮ ਪਛਾਣੇ ਸੋ ਏਕੋ ਜਾਣੇ ਬੰਦਾ ਕਹੀਏ ਸੋਈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਥੇ ਦਾ। ਹੁਣ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜਵੱਦੀ ਵਾਲੇ, ਉਹਨਾਂ ਨੇ ਅੱਜ ਤੋਂ ਕੀਰਤਨ ਸ਼ੁਰੂ ਕਰਨਾ ਹੈ ਗੁਰਦੁਆਰਾ ਸਾਹਿਬ ਵਿਖੇ। ਸ਼ਾਮ ਦਾ ਉਹਨਾਂ ਦਾ ਜਿਹੜਾ ਸਮਾਂ ਹੈ ਉਹ 7:40 ਤੋਂ 8:40 ਦਾ ਹੋਵੇ ਕਰੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਜ਼ਰੂਰ, ਆਏ ਹੋਏ ਗੁਰਮੁਖਾਂ ਪਾਸੋਂ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਆਓ ਬੜੇ ਪਿਆਰ ਨਾਲ ਭਾਈ ਵਿਕਰਮਜੀਤ ਸਿੰਘ ਤਿੰਨਾਂ ਦੇ ਜੱਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਸ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰ, ਸਤਿਗੁਰੂ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਨਿਕ ਸੇਵਾ ਪ੍ਰਵਾਨ ਕਰਨਾ ਜੀ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੇ ਖੇਮਾ ਆਓ ਅਗਲਾ ਪ੍ਰੋਗਰਾਮ ਸਰਵ ਕਰੀਏ ਜੀ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ

ਪਿਆਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਸਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ ਤਾਕੇ ਤਾਪ ਤਨਕ ਮਹਿ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹ

ਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ

ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ।

ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹ

ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਦਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ,

ਸੁਮਤ ਬਖਸ਼ਣੀ ਪੜੀ ਬਾਣੀ ਦਾ ਭਾਵ ਦਰ ਆਈ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਪਾਤਸ਼ਾਹ ਜੀ ਕਿਰਪਾ ਕਰੋ ਆਪਣੀ ਦਰ ਆਈ ਸੰਗਤ ਨੂੰ

ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ।

जैत सरी महला चौथा, घर पहला चौपदे, एक ओंकार

ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮ ਅੰਧੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਜਥੇ ਪਾਸੋਂ ਆਓ। ਭਾਈ ਸਾਹਿਬ ਹੋਰਾਂ ਦਾ ਜਿੱਥੇ ਬਹੁਤ ਬਹੁਤ ਧੰਨਵਾਦ ਹੈ, ਉੱਥੇ ਹੁਣ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਪੰਥ ਪ੍ਰਸਿੱਧ ਵਿਦਵਾਨ, ਇੰਟਰਨੈਸ਼ਨਲ ਗੋਲਡ ਮੈਡਲਿਸਟ, ਪੰਥਕ ਢਾਡੀ ਗਿਆਨੀ ਤਰਲੋਚਨ ਸਿੰਘ ਜੀ ਭੁਮੱਦੀ। ਉਹਨਾਂ ਦਾ ਜਥਾ ਆਪ ਜੀ ਨੂੰ 6:40 ਤੱਕ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜੇਗਾ। ਆਪ ਜੀ ਨੇ ਇਸੇ ਤਰ੍ਹਾਂ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਉਪਰੰਤ ਆਪ ਜੀ ਜਾਣਦੇ ਹੋ ਜਿੱਥੇ ਗੁਰ ਇਤਿਹਾਸ ਦੀ ਕਥਾ ਹਰ ਰੋਜ਼ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਵਾਲੇ ਆਪ ਜੀ ਨੂੰ ਸਰਵਣ ਕਰਵਾਉਂਦੇ ਨੇ, ਉੱਥੇ ਅੱਜ ਤੋਂ ਪੰਥ ਦੇ ਬੜੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਵਾਲੇ 7:30 ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਲੈਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।